ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਜੀ ਕੇ ਦਰਸ਼ਨ ਕੋ ਬਲ ਜਾਉ, ਜਪ ਜਪ ਜੀਵਾਂ ਸਤਿਗੁਰ ਨਾਉ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਸੁਖ ਹੋਟਲ ਗੁਰਸੇਵੀ ਹੈ, ਐਹਨ ਸਹਿਜ ਸੁਭਾਅ। ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ ਏਕੋ ਅੰਕਾਰ। ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਾਂ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਾਂ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨ ਹੋਰਮ ਭੁਲਾਇਆ। ਹਰ ਜੀ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ। ਭਗਤ ਤੇਰੀ ਸ਼ਰਨਾਈ ਰਹਾਉ, ਭਗਤਾਂ ਨੂੰ ਜਮ ਜੋਹੇ ਨਾ ਸਾਕੈ ਕਾਲ ਨਾ ਨੇੜੈ ਜਾਈ। ਕੇਵਲ ਰਾਮ ਨਾਮ ਮਨ ਵਸਿਆ, ਨਾਮ ਹੀ ਮੁਕਤ ਪਾਈ। ਰਿਧ ਸਿਧ ਸਭ ਭਗਤਾਂ ਚਰਨੀ ਲਾਗੀ, ਗੁਰ ਕੈ ਸਹਿਜ ਸੁਭਾਈ। ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ, ਅੰਤਰ ਲੋਭ ਸੁਭਾਉ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਉ। ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਲਾਉ। ਭਗਤਾਂ ਵਿੱਚ ਆ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਹਉਮੈ ਮਾਰ ਮਨਸਾ ਮਨਹਿ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਅਚਿੰਤ ਕੰਮ ਕਰੈ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮ ਪਿਆਰਾ। ਗੁਰਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਉਹਨਾਂ ਕੀ ਰੀਸ ਕਰੇ ਸੋ ਬਗੁੱਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨਮੁਖ ਭੌਂਕ ਮੂਹੇ ਬਿਲੜਾਈ। ਆਵੈ ਜਾਵੈ ਠਾਹੁਰ ਨਾ ਪਾਵੈ, ਦੁੱਖ ਮੈਂ ਦੁੱਖ ਸਮਾਈ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸਾਥ ਸਮਾਈ। ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਨੇਕ ਕਰਮ ਕਰੇ ਅਧਿਕਾਈ। ਵੇਦ ਪੜੈ ਤੈ ਵਾਦ ਵਖਾਣੈ, ਬਿਨ ਹਰ ਪਤ ਗਵਾਈ। ਸੱਚਾ ਸਤਿਗੁਰ ਸਾਚੀ ਜਸ ਬਾਣੀ, ਪਸ਼ੂ ਟੈ ਗੁਰ ਸ਼ਰਨਾਈ। ਜਿਨ ਹਰ ਮਨ ਵਸਿਆ, ਸੇ ਦਰ ਸਾਚੇ ਦਰ ਸਾਚੈ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦਬ ਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਜਿਨ ਹਰ ਮਨ ਵਸਿਆ, ਸੇ ਦਰ ਸਾਚੇ ਦਰ ਸਾਚੈ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦਬ ਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਸਹਿ ਸਿਆਣਪਾਲਾ ਖੋਈ ਤਾਂ ਚੱਲੇ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਕਿ ਨਾ ਹੁਕਮੀ ਬਖਸ਼ੀਸ਼ ਹੁਕਮੀ ਸਦਾ ਭਵਾਈ ਹੈ। ਹੁਕਮ ਅੰਦਰ ਸਾਬਕ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੀ ਬੁਝਾਏ ਤਾਂ ਹੁਮੈ ਕਹਿ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਨ।
ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਕੇ, ਗਾਵੈ ਕੋ ਜੀ ਲੈ ਫਿਰ ਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦ ਰਾਹ ਦੂਰ, ਕਥਨਾ ਕਥੀ ਨਾਵੈ ਤੋਟ, ਕਾਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੀ, ਜੁਗਾ ਜੁਗੰਤਰ ਖਾਹੀ ਖਾਹੀ, ਹੁਕਮੀ ਹੁਕਮ ਚਲਾਏ ਰਾਹੂ, ਨਾਨਕ ਵਿਖਸੈ ਵੇ ਪ੍ਰਵਾਹੁ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ, ਆਖੈ ਮੰਗੈ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਦ ਦਿਸੈ ਦਰਬਾਰ, ਮਹੋ ਕੇ ਬੋਲਣ ਬੋਲੀਐ ਜਦ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਘਰ ਲੈ ਜਾਈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੌਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਖਾਨਾ ਹੀ ਕਹਿਣਾ ਕਥਨ ਨਾ ਜਾਈ, ਗੁਰਾ ਕਦੇਹ ਬੁਝਾਈ, ਸਭ ਨਾ ਜੀਆਂ ਕਾਇ ਖੁਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜਿਤ ਸੁਭਾਵਾਂ ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਠੋ ਪਾਈ ਵੇਖਾਂ ਵਿਣ ਕਰਮਾਂ ਕੀ ਮਿਲੈ ਲਈ, ਮਤ ਵਿਚਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ, ਸਭ ਨਾ ਜੀਆਂ ਕਾਇ ਖੁਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗਚਾਰੀ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲਾਏ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਾਗ ਲਈ, ਜਿਤ ਸਨਦਰ ਨਾ ਆਵਾਈ ਤਾਂ ਵਾਤ ਨਾ ਪੁੱਛੈ ਕੀ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੀ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤਿਹਾ ਕੋਈ ਨਾ ਸੁਜਾਈ, ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਿਧ ਪੀਰ ਸੁਰਨਾਉ, ਸੁਣੇ ਧਰਤਵਲੇ ਆਕਾਸ਼, ਸੁਣੇ ਦੀਪ ਲੋ ਪਾਤਾਲ, ਸੁਣੇ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਗਾ, ਸੁਣੇ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਅਨਭੇਦ, ਸੁਣਿਆ ਸ਼ਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਗਾ, ਸੁਣਿਆ ਦੁੱਖ ਪਾਪ ਕਾ ਨਾਵ, ਸੁਣਿਆ ਸਤਸੰਦੋ ਗਿਆਨ, ਸੁਣਿਆ ਅੜ ਸੜਕਾ ਇਸ਼ਨਾਨ, ਸੁਣਿਆ ਪੜ ਪੜ ਪਾਵ ਮਾਣ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਗਾ, ਸੁਣਿਆ ਦੁੱਖ ਪਾਪ ਕਾ ਨਾਵ, ਸੁਣਿਆ ਸਰਾਗੁਨਾ ਕੇ ਗਾਵ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵ ਰਾਹੋ, ਸੁਣਿਆ ਹੱਥ ਵੈ ਸਗਾਹੋ, ਨਾਨਕ ਭਗਤਾਂ ਸਦਾ ਵਗਾ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਦ ਕਹੀ ਨਾ ਜਾਏ, ਜੇ ਕੋ ਕਹਿ ਪੁੱਛੈ ਪਛਤਾਏ, ਕਾਗਦ ਕਲਮ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੁਚੋਟਾ ਨਾ ਖਾਈ, ਮੰਨੈ ਜਮ ਕਾਏ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸੋ ਬਰਗੜ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਰੈ ਸਾਧਾਰ, ਮੰਨੈ ਤਰੈ ਤਾਰੀ ਗੁਰ ਸਿੱਖ, ਮੰਨੈ ਨਾਨਕ ਪਾਵੈ ਨ ਭੈਖੋ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਜੇ ਪਾਵੈ ਦਰਗੈ ਮਾਨ, ਪੰਚੇ ਸੁਖੈ ਦਰੜਾ ਜਾਨ, ਪੰਚਾਂ ਕਾ ਗੁਰੂ ਇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਾ ਕਰਨੈ ਨਾਹੀ ਸੋ ਮਾਰ, ਤੌਲ ਧਰਮ ਦਇਆ ਕਾ ਭੂਤ, ਸੰਤੋਖ ਤਾਵ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੇ ਸੁਚਿਆਰ, ਧਵਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾ, ਮੇਹ ਲੇਖਾ ਲਿਖ ਜਾਣੈ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਥਾਨ ਸਵਾਲਿਓ ਰੂਪ, ਕੀਤੀ ਦਾ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਤਿਸਤੇ ਹੋਏ ਲੱਖ ਦਰੀਆਉ, ਕੁਦਰਤ ਕਵਣ ਕਹਾ ਵਿਚਾਰ, ਵਾਰਨ ਜਾਵਾਂ ਏਕ ਵਾ, ਜੋ ਤੁਦ ਭਾਵ ਸਾਈ ਭਰੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪ ਤਾਉ, ਸੰਖ ਗ੍ਰੰਥ ਮੁਖ ਵੇਦ ਪਾਠੂ, ਸੰਖ ਜੋਗ ਮਨ ਰਹੇ ਉਦਾਸੂ, ਸੰਖ ਭਗਤ ਗੁਣ ਗਿਆਨ ਵਿਚਾਰੂ, ਸੰਖ ਸਤੀ ਅਸੰਖ ਦਾਤਾਰੂ, ਸੰਖ ਸੂਰਮੋ ਭਗ ਸਾਰੂ, ਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਨ ਜਾਵਾਂ ਏਕ ਵਾ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰੂ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਏ ਜੋਰ, ਸੰਖ ਗਲ ਵੱਢ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਏ, ਸੰਖ ਕੂੜਿਆਰ ਕੂੜੇ ਫਿਰਾਏ, ਸੰਖ ਮਲੇਸ਼ ਮਲ ਪਾਕਾਏ, ਸੰਖ ਨੰਦਕ ਸਿਰ ਕਰੈ ਭਾਲ, ਨਾਨਕ ਨੀਚ ਕਹਿ ਵਿਚਾਰ, ਵਾਰਨ ਜਾਵਾਂ ਏਕ ਵਾਰ,
ਜੋ ਤੁਧ ਭਾਵੈ ਸਾਈ ਭਲੀ ਕਾਰੂ, ਤੂੰ ਸਦਾ ਸਲਾਮਤ ਨਿਰੰਕਾਰੂ, ਸੰਖ ਨਾਭ ਸੰਖ ਥਾਵ, ਅਗਮ ਅਗਮ ਸੰਖ ਲੋ ਅਸੰਖ ਹੈ, ਸਰਭਾਰ ਹੋਇ ਅਖਰੀ ਨਾਭ ਅਖਰੀ ਸਾ ਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਨੂ, ਅੱਖਰਾਂ ਸਰ ਸੰਜੋਗ ਬਖਾਨੂ, ਜੇ ਨਹੀਂ ਲਿਖੇ ਤੈ ਸਰਨਾਈ, ਜੇ ਪਰਮਾਈ ਤਿਵ ਤੇ ਪਾਈ, ਜੇਤਾ ਕੀਤਾ ਤੇਤਾ ਨਾਉ, ਗਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਨ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰੂ, ਤੂੰ ਸਦਾ ਸਲਾਮਤ ਨਿਰੰਕਾਰੂ, ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ, ਮੂਤ ਪਲੀ ਤੀ ਕਾਪੜ ਹੋਏ, ਦੇ ਸਾ ਬੂਣ ਲਈ ਉਹ ਧੋਏ, ਭਰੀਆ ਮਤ ਪਾਪਾਂ ਕੈ ਸੰਗ, ਧੋਪੈ ਨਾ ਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੂ, ਆਪੇ ਵੀ ਜਾਪੇ ਹੀ ਕਾਹੂ, ਨਾਨਕ ਹੁਕਮੀ ਆਵਹੁ ਜਾਹੂ, ਤੀਰਥ ਆਪਦਾ ਦਾਦਾ ਨੂੰ, ਜੇ ਕੋ ਪਾਵੈ ਤਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਥਾਤ ਬਾਣੀ ਬਰਮਾਉ, ਸਤ ਸਵਾਨ ਸਦਾ ਮਨ ਚਾਉ, ਕਵਨ ਸੁਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰਤੀ ਮਾਹ ਕਵਨ, ਜਿਤ ਹੋਵਾ ਆਕਾਰ, ਵਿਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਤਤਵਾਰ ਨਾ ਜੋਗੀ ਜਾਣ, ਰਤਮਾਹੁ ਨਾ ਕੋਈ, ਜਾ ਕਰਤਾ ਸਿਰ ਠੀਕ ਸਾਜੇ, ਆਪੇ ਜਾਣੈ ਸੋਈ, ਕਵ ਕਰਾਖਾ ਕਵ ਸਾ ਲਾਈ, ਕਵ ਵਰਣੀ ਕਵ ਜਾਣਾ, ਨਾਨਕ ਆਖਣ ਸਭ ਕੁਵਾਖਾ, ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਕਾ ਹੋਵੈ ਨਾਨਕ, ਜੇ ਕੋ ਆਪੋ ਜਾਣਾ ਗਿਆ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲਾਖੂ, ਆਗਾ ਸਾਂ ਆਗਾ, ਸੂਡ ਕੋਟ ਕਪਾਲ ਥੱਕੀ, ਵੇਦ ਕਹਿਣਕ ਵਾ ਤੂੰ, ਸਹਿ ਸੌ ਅਠਾਰਾਂ ਕਹਿਣਕ ਤੇ ਬਾਂਸਲੂ ਇੱਕ ਧਾਤੂ, ਲਿਖਾ ਹੋਏ ਤਾਂ ਲਿਖੀ ਐ, ਲਿਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀ ਆਪੇ ਜਾਣੇ ਆਪ, ਸਾ ਲਾਹੀ ਸਾ ਲਾਹੀ ਤੀ ਸੁਰਤ ਨ ਪਾਈਆ, ਨਦੀਆਂ ਤੈ ਵਾ ਪਵੈ ਸਮੁੰਦ ਨ ਜਾਣੀਏ, ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ, ਜਿਤ ਸਮਨ ਹੋਣਾ ਵਿਸਰੈ, ਅੰਤ ਨਾ ਸਿਫਤੀ ਕਹਿਣ, ਨਾਨ ਤੰਤ ਨ ਕਰਨ ਦੇਣ, ਨਾਨ ਤੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਬਾਰ, ਅੰਤ ਕਾਰਨ ਕੀਤੇ ਬਿਰਲਾਹੇ, ਤਾਂ ਕਿ ਅੰਤ ਨ ਪਾਏ ਜਾਏ, ਇਹੋ ਅੰਤ ਨਾ ਜਾਣੈ ਕੋਇ, ਬਹੁਤਾ ਕਹੀਆ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ, ਨਾ ਹੋਏ ਉੱਚਾ ਹੋਵੇ ਕੋਈ, ਤਾਂ ਸੁੱਚੇ ਕਹੋ ਜਾਣੈ ਸੂਏ, ਜੇ ਵਡਾਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਈ, ਵੱਡਾ ਦਾਤਾ ਤਿਲ ਨਾ ਤਮਾਈ, ਕਿਤੇ ਮੰਗੈ ਜੂਦ ਅਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪਤ ਟਹਿ ਬੇਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖਾਈ ਕਾਹੇ, ਕਿਤਿਆਂ ਦੂ ਭੂਖ ਸਦ ਮਾਰੇ, ਪੇਦਾ ਤੇਰੀ ਦਾਤਾਰ, ਬੰਦ ਖਲਾਸੀ ਬਹਾਣਾ ਹੋਏ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕਾਖਣ ਪਾਏ, ਉਹ ਜਾਣੈ ਜੇ ਤੀਆਂ ਮੋਏ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਪੇ ਕਈ ਕੇ, ਜਿਸ ਨੂੰ ਬਖਸ਼ੇ ਸਭ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵੈ ਮੁੱਲ ਲੈ ਜਾਹੀ, ਅਮੁੱਲ ਪਾਏ ਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਪਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਵਲਾਏ, ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰਾਂ ਵਿਖਿਆ ਨੂੰ, ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਵਿੰਦ, ਆਖੈ ਈਸ਼ਰ ਆਖੈ ਈਸ਼ਰ, ਆਖੈ ਕੀਤੇ ਕੀਤੇ ਬੁੱਧ, ਆਖੈ ਦਾਨਵ ਆਖੈ ਦੇਵ, ਆਖੈ ਸੋਰ ਨਰ ਮੁਨ ਜਨ ਸੇਵ, ਕਿਤੇ ਆਖੈ ਆਖਣ ਪਾਏ, ਕਿਤੇ ਕਹਿ ਕਹਿ ਉੱਠ ਉੱਠ ਜਾਹੀ, ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕਈ ਕੇ, ਜੇ ਵਡਫਾਵੈ ਤੇ ਵਡਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੈ ਬੋਲ ਬਗਾੜੂ, ਤਾਂ ਲਿਖੀਏ ਸਿਰ ਗਾਹ ਵਾਰਾਂ ਗਾਹ ਵਾਰੂ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾ ਦੋਨੇ ਕੋ ਸੰਖਾ, ਕਿਤੇ ਵਾਵਨ ਹਾਰੇ, ਕਿਤੇ ਰਾਗ ਪਰੀ ਸੋ ਕਹੀਨ, ਕਿਤੇ ਗਾਵਨ ਹਾਰੀ, ਗਾਵੈ ਤੋਨ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵੈ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆਂ ਮਨਮੋਹਨ ਸੁਰ ਗਾਵਾਂ ਛਪਾਇਆਲੇ, ਗਾਵਨ ਤੈਨੂੰ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾਂਬਲ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇਵੈ ਚਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪਿਉ ਸਿਜਾਏ ਨਾ ਜਾਸੀ ਰਚਨਾ ਜਿਨ ਰਚਾਈ,
रंगी रंगी भांति कर कर जनसी माया जन पाई कर कर वेखे कीता अपना जब तसदी वड्याई जोत सुभाव सोई करसी हुक्म ना करना जाई सो पातशाहु शाहां पात साहिब नानक रहन रजाई मंदा संदोख शर्म पत छोड़ी ध्यान करें भूत किंथा काल कुआरी काया जुगत डंडा प्रतीत आय पंथी सकल जमाती मन जीत जग जीत आदेश तसाय आदेश वादो नीलो नादो नाहत जुग जुग एको वेश भुगत के आंदा भंडारण कट कट वाजे नाद आप नाथ नाथी सब जा कीरत सदबरा साध संजोग विजोग दो कारतला वै लेख आवै भाग आदेश तसाय आदेश वादो नीलो नादो नाहत जुग जुग एको वेश एका माग जुगत व्याय तिन चेले प्रबान संसारिक भंडारी कलाई दी बान जिवत सुभावत व चलाव जब हो वह फुरमान विखाओ ना नदर ना आवा बहुता हो वैडान आदेश तसाया आदेश वादो नीलो नादो नाहत जोग जुग एको वे शासन लोई लोई भंडार जुग छपाया सुविका वार कर कर विखे सरजन हार नानक सच्चे की साची कार आदेश तसाया आदेश वादो नीलो नादो नाहत जोग जुग एको वे एक दूजी ब लाखो लाखो वै लख वीस लख लागे डयाखी एक नाम जगदीश हे तराहे पत पावड़िया चढ़िया होया की सुन गल्ला आकाश की गीटा आई रीस नानक नदरी पाई है कूड़ी कूड़ा ठीस आखन जो छुपन है जोर जोर न मंगन देर न जोर जोर न जीवन मरण जोर जोर न राजमाल मनसूर जोर न सुरती ज्ञान विचार जोर न जुगती छुटा संसार जिस हाथ जोर कर वेखा सोए नानक उत्तम नीच ना कोई राती रुती थिती वार पवन पानी अग्नि पाताल तस्वीर धरती थाप रखी धर्मसाल तस्व जी जुगत के रंग तनके नाम अनेक अनंत करमी करमी हुई विचार सच्चा आप सच्चा दरबार तथ सोहन पंच प्रभाव नदरी करम पवै निशान कच पकाई उथ पाए नान गया जापै जाए धर्म खंड का हो धर्म ज्ञान खंड का खो करम किते पवन पानी बै संतर किते कान महेश किते ब्रह्म घाट कड़िए रूप रंग के वेश कीतियां करम भूमि मेर केते किते तू उपदेश केते इंद चांद सूर केते केते मंडल देस केते सिद्ध बोधनाथ केते केते देवी वेस केते देवदान मुन केते केते रतन समुंद केतिया खाणी केतिया बाणी केते पात निरिंद केतिया सुरती सेवा केते नानक अंत न अंत ज्ञान खंड में ज्ञान प्रचंड तथा नाद विनोद कोड आनंद शर्म खंड की बाणी रूप तथा घाट घड़िए बहुत अनूप ताकिया गल्ला कथिया ना जाहे जे को कह पचे पछताए तिथे खड़िए सुरत मत मन बुद्ध तिथे खड़िए सुरा सदा की सुध करम खंड की बाणी जो तिथा होर न कोई होर तिथे जोत महाबल सूर तन मैं राम रहा भरपूर तिथे सीतो सीता महमा बाहे ताक रूप न कथने जाहे ना हो मरण ठाके जाहे जिनका राम वसै मन माहे तिथा भगत वसै के लोक रह आनंद सचा मन सोए सच खंड वसै निरंकार कर कर वेखै नदर निहालू तिथै खंड मंडल वर फांड जे को कथा तंत नंत तिथै लोह लो आकार जब जब हुक्म तवै तबकार वेखै विकसै कर विचार नान कथना करड़ा सार जात पहारा धीरज सुनियार हरण मत वेद अथियार भाव खला गंद पताऊ पांडा भाव अमृत तढ़ाल कड़िए शब्द सच्ची टकसाल जिन कौ नदर करम तनकार नानक नदरी नदर निहाल सलोक पवन गुरु पाणी पिता माता तरत महत दिवस रात दाई दाया खेलै सगल जगत चंगे आईया बुरे आईया वाचै धर्म हदूर करमी आपो अपनी के नेड़ै के दूर जिनी नाम ते आया गए मशक्त काल नानक ते मुख उजले केती छुट्टी नाल जिनी नाम ते आया गए मशक्त काल नानक ते मुख उजले केती छुट्टी नाल को अंका सतगुर प्रसाद जाप श्री मुख वाग पातशाह दसवीं शब संतो प्रसाद चक्कर चेह निर्भर जातर पात नहन जे रूप रंगा रेख पे को कह सकत के चल मूर्तन पौ प्रकाश मितो जग हिजाय कोट इंद्र इंद्रान शाह शाह अणगनिजय त्रिपवन मीप सुर नर असुर नेत नेत बांतरण कह तू तब सर्वनाम कथा कवन कर्म नाम वरण सुमत भजंग प्रिया छंद नमस्तुअंग काली नमस्तुअंग कृपाली नमस्तंग रूपे नमस्तंग अनूपे नमस्तंग अभेखे नमस्तंग लेखे नमस्तंग काय नमस्तंग जाय नमस्तंग गंजे नमस्तंग भंजे नमस्तंग नाम नमस्तंग ठावे नमस्तंग कर्म नमस्तंग धर्म नमस्तंग नाव नमस्तंग तावंग नमस्तंग जीते नमस्तंग पीते नमस्तंग वाहे नमस्तंग ठाहे नमस्तंग नीले नमस्तंग नादे नमस्तंग छेदे नमस्तंग गादे
ਨਮਸਤੰਗਨ ਜੀ, ਨਮਸਤੰਗ ਪੰਜੀ, ਨਮਸਤੰਗ ਉਦਾਰੀ, ਨਮਸਤੰਗ ਅਪਾਰੀ, ਨਮਸਤੰਗ ਸਵੇਕਾ, ਨਮਸਤੰਗ ਨੀਕਾ, ਨਮਸਤੰਗ ਭੂਤੀ, ਨਮਸਤੰਗ ਜੂਪੀ, ਨਮਸਤੰਗ ਨਰਕਰਮੀ, ਨਮਸਤੰਗ ਨਰਭਰਮੀ, ਨਮਸਤੰਗ ਨਰਦੇਸੀ, ਨਮਸਤੰਗ ਨਰਭੇਸੀ, ਨਮਸਤੰਗ ਨਰਨਾਮੀ, ਨਮਸਤੰਗ ਨਰਕਾਮੀ, ਨਮਸਤੰਗ ਨਰਤਾਤੀ, ਨਮਸਤੰਗ ਨਰਕਾਤੀ, ਨਮਸਤੰਗ ਨਰਧੂਤੀ, ਨਮਸਤੰਗ ਭੂਤੀ, ਨਮਸਤੰਗ ਲੋਕੀ, ਨਮਸਤੰਗ ਸ਼ੋਕੀ, ਨਮਸਤੰਗ ਨਰਤਾਪੀ, ਨਮਸਤੰਗ ਥਾਪੀ, ਨਮਸਤੰਗ ਤਰਮਾਨੀ, ਨਮਸਤੰਗ ਨਿਧਾਨੀ, ਨਮਸਤੰਗ ਆਯ, ਨਮਸਤੰਗ ਵਾਹ, ਨਮਸਤੰਗ ਦਰਬਾਰਗੀ, ਨਮਸਤੰਗ ਸਰਗੀ, ਨਮਸਤੰਗ ਪ੍ਰਭੋਗੀ, ਨਮਸਤੰਗ ਸੁਜੋਗੀ, ਨਮਸਤੰਗ ਰੰਗੀ, ਨਮਸਤੰਗ ਭੰਗੀ, ਨਮਸਤੰਗ ਗਾਮੀ, ਨਮਸਤੰਗ ਸਰੰਭੀ, ਨਮਸਤੰਗ ਜਲਾਸ਼ਰੀ, ਨਮਸਤੰਗ ਨਿਰਾਸ਼ਰੀ, ਨਮਸਤੰਗ ਜਾਤੀ, ਨਮਸਤੰਗ ਪਾਤੀ, ਨਮਸਤੰਗ ਮਜਬੀ, ਨਮਸਤੰਗ ਸਜਬੀ, ਦੇਸੰਗ ਦੇਸੀ, ਨਮਸਤੰਗ ਪੀਸੀ, ਨਮਸਤੰਗ ਨਿਰਧਾਮੀ, ਨਮਸਤੰਗ ਨਿਰਬਾਮੀ, ਨਮੋ ਸਰਵਕਾਲੇ, ਨਮ ਸਰਵਦਿਆਲੇ, ਨਮ ਸਰਵ ਰੂਪੇ, ਨਮ ਸਰਵ ਭੂਪੇ, ਨਮ ਸਰਵ ਖਾਪੇ, ਨਮ ਸਰਵ ਥਾਪੇ, ਨਮ ਸਰਵਕਾਲੇ, ਨਮ ਸਰਵਪਾਲੇ, ਨਮਸਤੰਗ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਨਮੇ, ਨਮ ਸਰਵ ਗਾਉਣੇ, ਨਮ ਸਰਵ ਪਾਉਣੇ, ਨਮ ਸਰਵ ਰੰਗੇ, ਨਮ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤੰਸ ਜਾਲੇ, ਨਮਸਤੰਗ ਵਾਰਣੇ, ਨਮਸਤੰਗ ਵਾਰਣੇ, ਨਮਸਤੰਗ ਜਰਾਰ, ਨਮਸਤੰਗ ਕਰਤਾਰ, ਨਮ ਸਰਵ ਧੰਦੀ, ਨਮੋਸਤੰਦੀ, ਨਮਸਤੰਗ ਸਾਕੇ, ਨਮਸਤੰਗ ਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹਾਂਤੇ, ਨਮਸਤਸਤਰਾਗੇ, ਨਮਸਤੰਗ ਸੁਹਾਗੇ, ਨਮ ਸਰਵ ਸੋਖੰ, ਨਮ ਸਰਵ ਪੋਖੰ, ਨਮ ਸਰਵ ਕਰਤਾ, ਨਮ ਸਰਵ ਹਰਤਾ, ਨਮ ਯੋਗ ਜੋਗੇ, ਨਮ ਭੋਗ ਭੋਗੇ, ਨਮ ਸਰਵ ਦਿਆਲੇ, ਨਮ ਸਰਵ ਪਾਲੇ, ਚਾਤਰੀ ਸ਼ਾਂਤੋ ਪ੍ਰਸਾਦ, ਰੂਪ ਅਨੂਪ ਜੂਹ ਪੂਹ ਲੇਖ ਵੇਖ ਨਾਮ ਕਾਮ ਦੇਹ ਵੇਹ ਜੀਤ ਭੇਦ ਧਨਮਾਨ ਨਿਧਾਨ ਤ੍ਰਿਵਰਗ ਸਰਗ ਹੈ ਨੀਲ ਨਾਦ ਜੇਹ ਜਾਦ ਜਨਮ ਵਰਣ ਭੂਤ ਪਰਣ ਅਗੰਜ ਪੰਜ ਝੂਜ ਚਾਂਜ ਅਮੀ ਕਰ ਫੀਕ ਧੰਦ ਬੰਦ ਨਿਰਬੂਜ ਸੂਜ ਕਾਲ ਜਾਲ ਹੈ ਲਾਹ ਜਾਹ ਅਨੰਤ ਮਹੰਤ ਲੀਕਣ ਸ੍ਰੀਗਨ ਰਲਾਮ ਵੈ ਸਾਵ ਗਮ ਜਮ ਭੂਤ ਸ਼ੂਤ ਲੋਕ ਸ਼ੋਕ ਕਰਮ ਪਰਮ ਜੀਤ ਪੀਤ ਬਾਹ ਗਾਹ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭਜੰਗ ਪ੍ਰਜਾ ਛੰਦ ਨਮ ਸਰਮਾਨੇ ਸਮਾਸੀ ਨਿਧਾਨੇ ਨਮ ਦੇਵ ਦੇਵੇ ਅਪੇਖੀ ਅਪੇਵੇ ਨਮ ਕਾਲ ਕਾਲੇ ਨਮ ਸਰਵ ਪਾਲੇ ਨਮ ਸਰਵ ਗਾਉਣੇ ਨਮ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮ ਭਾਨ ਭਾਣੇ ਨਮ ਮਨ ਮਾਨੇ ਨਮ ਚੰਦਰ ਚੰਦਰੇ ਨਮ ਭਾਨ ਭਾਣੇ ਨਮ ਗੀਤ ਗੀਤੇ ਨਮ ਦਾਨ ਧਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਣੇ ਨਮ ਬਾਦ ਬਾਦੇ ਅਨੰਗੀ ਨਾਮੇ ਸਮਾਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਾਸਤੀ ਵਿਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਨਬਰਮ ਰੂਪੇ ਨਮੋ ਯੋਗ ਯੋਗੇ ਸੁਨਬਰਮ ਸਿੱਧੇ ਨਮੋ ਰਾਜ ਰਾਜੇ ਸੁਨਬਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਆਸਤਰ ਮਾਣੀ ਨਮੋ ਪਰਮ ਗਾਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਯੋਗ ਯੋਗੇ ਸੁਨਬਰਮ ਯੁਗਤੇ ਨਮੋ ਨਤ ਨਾਰਾਇਣੇ ਗੁਰੂਰ ਕਰਮੇ ਨਮ ਪ੍ਰੇਤ ਪ੍ਰੇਤ ਦੇਵੀ ਸੁਧਰਮੇ ਨਮ ਰੋਗ ਅਰਤਾ ਨਮ ਰਾਗ ਰੂਪੇ ਨਮ ਸ਼ਾਹ ਸ਼ਾਹ ਨਮ ਭੂ ਭੂਪੇ ਨਮੋ ਦਾਨ ਦਾਨੀ ਨਮ ਮਨ ਮਾਨੇ ਨਮੋ ਰੋਗ ਰੋਗੀ ਨਮਸਤੰਗ ਸ਼ਨਾਨੇ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰੰਗ ਨਮੋ ਇਸ਼ਟਿਸ਼ਟੇ ਨਮੋ ਤਾਂਤਰ ਤਾਂਤਰੰਗ ਸਦਾ ਸੱਚ ਦਾ ਨੰਦ ਸਰਮ ਪਰਨਾਸ਼ੀ ਨੂਪੀ ਰੂਪੇ ਸਮਸਤਲ ਨਿਵਾਸੀ ਸਦਾ ਸਦ ਦਾ ਬੁੱਧ ਅਬ੍ਰਧ ਕਰਤਾ ਦੋ ਅਰਧ ਅਰਧੰਗ ਅਗੰਗੋ ਕਰਤਾ ਪਰੰਗ ਪਰਮ ਪਰਮੇਸ਼ੰ ਪੁਰਸ਼ ਪਾਲੰਗ ਸਦਾ ਸਰਬਦਾਸ ਦਾਤਾ ਦਿਆਲੰਗ ਹਸ਼ੇ ਦੀਏ ਵਿਹਦੀਏ ਨਾਮੰਗ ਕਾਮੰ ਸਮਸਤ ਬਰਾਜੀ ਸਮਸਤ ਸਥਾਵੰਗ ਤੇਰਾ ਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭਜੰਗ ਪ੍ਰਜਾ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਮ ਸਰਮਾਨ ਸਮਸਤੀ ਨਿਧਾਨੇ ਨਮਸਤੰਗ ਨਨਾਥੇ, ਨਮਸਤੰਗ ਬ੍ਰਹਮਾਥੇ, ਨਮਸਤੰਗ ਗੰਜੇ, ਨਮਸਤੰਗ ਭਾਂਜੇ, ਨਮਸਤੰਗ ਕਾਲ, ਨਮਸਤੰਗ ਪਾਲ, ਨਮ ਸਰਵਦੇਸੇ, ਨਮ ਸਰਭੇਸੇ, ਨਮ ਰਾਜ ਰਾਜੇ, ਨਮ ਸਾਹ ਸਾਜੇ, ਨਮ ਸ਼ਾਹ ਸ਼ਾਹ, ਨਮ ਮਾਂ ਬਾਹੇ, ਨਮ ਗੀਤ ਗੀਤੇ, ਨਮ ਪ੍ਰੀਤ ਪ੍ਰੀਤੇ, ਨਮ ਰੋਕ ਰੋਕੇ, ਨਮ ਸੋਖ ਸੋਖੇ, ਨਮੋ ਸਰਵ ਰੋਗੇ, ਨਮ ਸਰਵ ਭੋਗੇ, ਨਮੋ ਸਰਵ ਜੀਤੰਗ, ਨਮ ਸਰਵ ਪੀਤੰਗ, ਨਮੋ ਸਰਵ ਗਿਆਨੰਗ, ਨਮ ਪਰਮਤਾਨੰਗ, ਨਮੋ ਸਰਵਮੰਤਰੰਗ, ਨਮ ਸਰਵ ਜੰਤਰੰਗ, ਨਮੋ ਸਰਵ ਦ੍ਰਿਸ਼ੰਗ, ਨਮ ਸਰਵ ਕ੍ਰਿਸ਼ੰਗ, ਨਮੋ ਸਰਵ ਰੰਗੇ ਦਰਭੰਗੀ ਅਨੰਗੇ, ਨਮੋ ਜੀਵ ਜੀਵੰ, ਨਮੋ ਬੀਜ ਬੀਜੇ, ਅਖਿਜੇ ਅਭਿਜੇ, ਸਮਸਤੰਗ ਪ੍ਰਸਜੇ, ਕਿਰਪਾਲੰ ਸਰੂਪੇ ਕੋ ਕਰਮ ਪ੍ਰਣਾਸੀ, ਸਦਾ ਸਰਬਦਾ ਰਹਿਤ ਸਿੱਧਕ ਨਿਵਾਸੀ, ਚਰਪੜ ਛੰਦੋ ਪ੍ਰਸਾਦ, ਅੰਮ੍ਰਿਤ ਕਰਮੇ, ਅੰਮ੍ਰਿਤ ਧਰਮੇ, ਅਕਲ ਜੋਗੇ ਚਲ ਭੋਗੇ, ਚਲ ਰਾਜੇ ਅਟਲ ਸਾਜੇ, ਅਖਲ ਧਰਮੰ ਲਖ ਕਰਮੰ, ਸਰਵੰਗ ਦਾਤਾ ਸਰਵੰਗ ਗਿਆਤਾ, ਸਰਵੰਗ ਭਾਨੇ ਸਰਵੰਗ ਮਾਨੇ, ਸਰਵੰਗ ਪ੍ਰਾਣੰ ਸਰਵੰਗ ਤਰਾਣੰ, ਸਰਵੰਗ ਭੁਗਤਾ ਸਰਵੰਗ ਜੁਗਤਾ, ਸਰਵੰਗ ਦੇਵੰ ਸਰਵੰਗ ਭੇਵੰ, ਸਰਵੰਗ ਕਾਲੇ ਸਰਵੰਗ ਪਾਲੇ, ਰੂਆਲ ਛੰਦੋ ਪ੍ਰਸਾਦ, ਆਦ ਰੂਪ ਨਾਦ ਮੂਰ ਜੋਨ ਪੁਰਖ ਪਾਰੂ, ਸਰਮਾਂ ਤਰਮਾਂ ਦੇ ਭੇ ਬਾਦ ਉਦਾਰੂ, ਸਰਵ ਬਾਲਕ ਸਰਵ ਕਾਲਕ, ਸਰਵ ਕੋਪਨ ਕਾਲ, ਜਤ ਤਤ ਬਰਾਜਾ ਦੋ ਤੁਰੂ ਪ੍ਰਸਾਲ, ਨਾਮ ਠਾਉਣ ਜਾਤ ਜਾਕ ਰੂਪ ਰੰਗ ਨਰੇਖ, ਆਦਿ ਪੁਰਖ ਅਧਾਰ ਮੂਰਤ ਜੋਨ ਆਦਿ ਸੇਖ, ਦੇ ਸੌਰ ਨ ਭੇ ਜਾਕ ਰੂਪ ਰੇਖ ਨ ਰਾਗ, ਜਤ ਤਤ ਦਿਸਾ ਬਿਸਾਉ ਫੈਲਿਓ ਅਨਰਾਗੂ, ਨਾਮ ਕਾਮਹੀਨ ਪੇਖ ਤਾਮੂ ਨੈ ਜਾਹੇ, ਸਰਵ ਮਾਨ ਸਰਵਤਰ ਮਾਨ ਸਦੈ ਮਨ ਤਾਹੇ,
एक मूरत अनेक दर्शन कीन रूप अनेक खेल खेलिया खेल खेलन अंत को फिर एक दे पेव न जाने जे बेद और कते बहु रूप रंग न जात पास जाने के जे बहु तात मात न जात जाकरु जन मरण विहीन चक्कर बकर फिर चतर चक मानी परतीन लोक चौदह के बिखय जग जापी जे जाप वाद दीवनाद मूर्त थप सब जे थाप परम रूप नीत मूर्त पूर्ण पुरख पार सर्व सरोच स्वामभव गढ़न भंजन हार काल नील कला संयुक्त काल पुरख देश धर्म तांस परम रहत भूतला कपेस अंग राग न रंग जाका जात पातन नाम गर्भ गंजन दुष्ट भंजन मुख दायका मुह आप रूप मी कान औस्त एक पुरख अवधूत गर्भ गंजन सर्व भंजन आद रूप असूत अंगहीन भंगनात्म एक पुरख पारु सर्वलायक सर्व कहायक सर्व गोप्रत पार सर्वगंता सर्वंता सर्वत्यन पेख सर्वशास्त्र न जानी जी रूप रंग रेख परम वेद प्राण जाकाय नित भागत नेतु कूड सिमर प्राण शास्त्र न आवि बहुचैतु मद पार संतु प्रसाद गुण गान उदार महिमा पार आसन भंग उपमा नंग अनुभव प्रकाश निर्धन अनाशु आ जान बाहू शाहन शाहू राजान राजपान आन पाणु देवान देपमा महान इंद्रान इंद्र बालान बालू रंकान रंकाल आन कालान पुतंगा बा भांगत मित पार गुण गान उदार मनगुन प्रणाम नृपय निकाम अद्भुत प्रचांडु मित गत खांडु लस्य करम दृश्य धर्म सर्वा प्रणांडन बाडय चात्री संतु प्रसाद गोबिंदे मुकंदे उदारे अपारे हरियंकरिंग नरनामे अकामे भजंग प्रजा छंदौ जत चक्र करता जत चक्र हरता जत चक्र दाने जत चक्र जाने जत चक्र वर्ती जत चक्र भरती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी शांदु न सतरण मित्रण भरम न पितरय न कर्म न गाय जन्म न जाय न चतरण मित्र परय पवित्र प्रति सदि सदृश रखस भगवती शांदो प्रसाद काते गया शिष दिश क्या पिज पिस गया गंज कर्म क्या पंच भरम क्या पिज लोक है क्या आदत सुख है क्या दुध भरण है के भूत करण है के राज ब्रह्म है कि धर्म तुज है क्या सुख भरण है कि सर्वा भरण है कि जगत कृतियाँ के छत्र क्षत्रिय है के ब्राह्मण स्वरूप है क्या अनुपम रूप है कि आदु देव है कि आप भेव है कि चतन विहीन है कि कह दीन है एक रोजी रिजय कर हिमा रिहा कह के पाक भय है कि अबल गैब है कि अपल गुनाह है कि शाहन शाह है कारण कुनैंद है कि रोजी दहन है कि राज करीम है कर्म करीम है कि सर्वंग कलियाँ कि सर्वंग दलियाँ

ਪ੍ਰਧਾਨ ਹੈ, ਕਿਸ ਸਰਬੱਤ ਜਪ ਹੈ, ਕਿਸ ਸਰਬੱਤ ਥਾਪ ਹੈ, ਕਿਸ ਸਰਬੱਤਰ ਭਾਨ ਹੈ, ਕਿਸ ਸਰਬੱਤਰ ਮਨ ਹੈ, ਕਿ ਸਰਬੱਤਰ ਇੰਦਰ ਹੈ, ਕਿ ਸਰਬੱਤਰ ਚੰਦਰ ਹੈ, ਕਿ ਸਰਵੰ ਕਲੀਮ ਹੈ, ਕਿ ਪਰਮ ਫੀਮ ਹੈ, ਕਿ ਆਕਲ ਹੁਲਾਮ ਇੱਕ ਸਾਹਿਬ ਕਲਾਮਾ ਹੈ, ਕਿ ਉਸ ਨਾਲ ਵਜੂ ਹੈ, ਤਮਾਮਲ ਰੁਜੂ ਹੈ, ਮੇਸ਼ਵਰ ਸਲਾਮਾ ਹੈ, ਸ਼ਾਲੀ ਕਦਮ ਦਾਮਾ ਹੈ, ਗਨੀ ਮਲ ਸ਼ਿਕਾਸ਼ਤ ਹੈ, ਗਰੀਬ ਅਲ ਪਰਸਤ ਹੈ, ਬਲੰਦਲ ਮਕਾਨਾ, ਜਮੀਨ ਅਲ ਜਮਾਨਾ ਹੈ, ਤਮ ਜਲ ਤਮਾਮ ਹੈ, ਰੁਜੂ ਅਲ ਨਿਧਾਨਾ, ਆਰਿਫ ਅਲ ਜੀਮਾ ਹੈ, ਜਾ ਰਾਇਕ ਯਕੀਨ ਹੈ, ਨੇਕੁਲ ਤਰਾਂਗ ਹੈ, ਭੇਦ ਹੈ, ਭੰਗ ਹੈ, ਅਜਲ ਨਿਵਾਜ ਹੈ, ਗਨੀ ਮਲ ਖਰਾਜ ਹੈ, ਤ੍ਰਿਮੁਕਤ ਸਰੂਪ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਭੂਤ ਹੈ, ਪ੍ਰਭਕਤ ਪ੍ਰਭਾ ਹੈ, ਸੰਯੁਕਤ ਸੁਧਾ ਹੈ, ਸਦੈਵੰਗ ਸਰੂਪ ਹੈ, ਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਵਸਾਜ ਹੈ, ਸਮਸਤ ਸਲਾਮ ਹੈ, ਸਦੈਵ ਕਾਮ ਹੈ, ਨਿਰਬਾਧ ਸਰੂਪ ਹੈ, ਗਾਧ ਅਨੂਪ ਹੈ, ਉਵੰਗ ਆਦਿ ਰੂਪ ਹੈ, ਨਾ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੀ, ਤ੍ਰਿਵਰਗ ਤ੍ਰਿਭਾਦੀ, ਅਗੰਜੀ ਅਗਾਧੀ, ਸੁਭੰਗ ਸਰਭਾਗੀ, ਸਰਭਾਨੁਰਾਗੀ, ਤ੍ਰਿਭੁਗ ਸਰੂਪ ਹੈ, ਸ਼ਜ ਹੈ, ਛੂਤ ਹੈ, ਕਿਨਰਖੰਗ ਪ੍ਰਣਾਸ਼ ਹੈ, ਪ੍ਰੀਥਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰਗ ਸਦਾ ਹੈ, ਵਿਭੋਗਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਚਾਚਰੀ ਛੰਦ ਭੰਗ ਹੈ, ਨੰਗ ਹੈ, ਭੀਖ ਹੈ, ਲੀਖ ਹੈ, ਪਰਮ ਹੈ, ਕਰਮ ਹੈ, ਨਾਦ ਹੈ, ਜੁਗਾਦ ਹੈ, ਜੈ ਹੈ, ਬੈ ਹੈ, ਭੂਤ ਹੈ, ਧੂਤ ਹੈ, ਨਾਸ ਹੈ, ਉਦਾਸ ਹੈ, ਧੰਦ ਹੈ, ਬੰਗਦ ਹੈ, ਭਗਤ ਹੈ, ਬਰਖਤ ਹੈ, ਨਾਸ ਹੈ, ਪ੍ਰਕਾਸ਼ ਹੈ, ਨਚੈਂਤ ਹੈ, ਸੁਨੈਂਤ ਹੈ, ਲਿਖ ਹੈ, ਦਿਖ ਹੈ, ਲੀਖ ਹੈ, ਭੀਖ ਹੈ, ਢਾਹ ਹੈ, ਗਾਹ ਹੈ, ਸਾਂਭ ਹੈ, ਅਗਾਂਭ ਹੈ, ਨੀਲ ਹੈ, ਨਾਦ ਹੈ, ਨਿਤ ਹੈ, ਸੁਨਿਤ ਹੈ, ਅਜਾਤ ਹੈ, ਆਜਾਦ ਹੈ, ਚਰਪੜ ਛੰਤੂ ਪ੍ਰਸਾਦ ਸਰਵੰਗਹੰਤਾ ਸਰਵੰਗਾਂਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਹਰਤਾ ਸਰਵੰਕਰਤਾ ਸਰਵੰਪ੍ਰਾਣੰ ਸਰਵੰਤਰਾਨੰ ਸਰਵੰਕਰਮੰ ਸਰਵੰਧਰਮੰ ਸਰਵੰਯੁਕਤਾ ਸਰਵੰਮੁਕਤਾ ਸਾਵਲ ਸੰਤੋ ਪ੍ਰਸਾਦ ਨਮੋ ਨਰਕਨਾਸੀ ਸਦੈਵੰ ਪ੍ਰਕਾਸ਼ੀ ਅਨੰਗੰਗ ਸਰੂਪੇ ਭੰਗੰਗ ਵਿਭੂਤੇ ਪ੍ਰਮਾਤਮ ਪ੍ਰਮਾਤੀ ਸਦਾ ਸਰਵਸਾਥੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੈ ਨ ਪੁੱਤਰੈ ਨ ਸੁਤਰੈ ਨ ਮਿੱਤਰੈ ਨਾ ਤਾਤਨ ਮਾਤਨ ਜਾਤਨ ਪਾਤੈ ਨਿਰਸਾਕਿ ਸ਼੍ਰੀ ਕੈ ਮਿਤੋ ਮੀਕੈ ਸਦੈਵੰ ਪ੍ਰਭਾ ਹੈ ਜੈ ਹੈ ਅਜਾ ਹੈ ਭਗਵਤੀ ਛੰਦੋ ਪ੍ਰਸਾਦ ਕੇ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਮਿਸਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਜਮਾਗ ਹੈ ਕੁਛ ਨਾਲ ਚਿਰਾਗ ਹੈ ਕਾਮਲ ਕਰੀਮ ਕਿ ਰਾਜ ਕਰੀਮ ਹੈ ਕਿ ਰੋਜੀ ਰਹਿੰਦਾ ਕਿ ਰਾਜ ਕਰਹਿੰਦਾ ਕਰੀਮਲ ਕੁਮਾਲ ਹੈ ਕੁਛ ਨਾਲ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸਖਾਨ ਹੈ ਰਸਲ ਕਰਨ ਹੈ ਕਲੰਕ ਪ੍ਰਨਾਸ਼ ਹੈ ਸਮਸਤਲ ਨਿਵਾਸ ਅਗੰਜਲ ਗਨੀਮਰ ਜਾਜ ਕਰੀਮ ਹੈ ਸਮਸਤਲ ਜਮਾ ਹੈ ਕਿ ਸਾਹਿਬ ਕਰੰਗ ਨਰਕੰਗ ਪ੍ਰਨਾਸ਼ ਹੈ ਬਹਿਸਤਲ ਨਿਵਾਸ ਹੈ ਕਿ ਸਰਬਲ ਗਵਾਨ ਹੈ ਵੈਸਲ ਵਨ ਹੈ ਤਮਾਮਲ ਤਮੀਜ ਹੈ ਸਮਸਤਲ ਅਜੀਜ ਹੈ ਪਰਮ ਪਰਮੀਸ ਸਮਸਤਲ ਅਦੀਸ ਹੈ ਅਦੇਸੁਲ ਲੇਖ ਹੈ ਮੇਸੁਲ ਭੇਖ ਹੈ ਜਮੀਨ ਜਾਮਾ ਹਮੀ ਕੋਲ ਹਿਮਾ ਹੈ ਕਰੀਮਲ ਕੁਮਾਲ ਹੈ ਕਿ ਜੁਰਤ ਜਮਾਲ ਹੈ ਕਿ ਚੱਲੰਗ ਪ੍ਰਕਾਸ਼ ਹੈ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਭੂਤ ਹੈ ਕਿ ਮਿੱਤੋ ਪਸ ਹੈ ਕਿ ਆਤਮ ਪ੍ਰਭ ਹੈ ਕਿ ਚੱਲੰਗ ਨੰਗ ਹੈ ਕਿ ਮਿੱਤੋ ਅਭੰਗ ਅਮਤ ਪਾਰ ਸੰਤੋ ਪ੍ਰਸਾਦ ਮਨ ਮਨ ਪ੍ਰਣਾਮ ਗੁਣਗਨ ਮੁਦਾਮ ਅਰ ਬਰ ਗਾਂਜਰ ਨਰ ਪਰ ਭਾਂਜੂ ਅਨਗਨ ਪ੍ਰਣਾਮ ਮਨ ਮਨ ਸਲਾਮ ਅਰ ਨਰ ਅਖੰਡ ਵਰ ਨਰ ਅਮੰਡ ਅਨੁਭਵ ਨਾਸ਼ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਤਲ ਮੁਦਾਮ ਅੰਸ਼ ਜਵਾਂਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਤਲ ਅਮੰਡ ਦਸਵਿਸ ਭੰਡ ਜਲ ਤਲ ਮਾਨ ਦਸਵਿਸ ਬੇਅੰਤ ਅਨੁਭਵ ਨਾਸ਼ ਤ੍ਰੈ ਤਰ ਤੁਰਾਸ਼ ਆਜਾਨ ਬਾਹੁ ਇਕੈ ਸਦਾਉ ਓ ਅੰਕਾਰ ਆਦਿ ਕਥਨੀ ਅਨਾਦ ਖਲ ਖਨ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਉਚੇ ਚਰਨ ਨਾਮ ਅੰਸ਼ ਜਗਾਦ ਅਜਨਾ ਬਾਤੂ ਅੰਸ਼ ਜਗਾਤ ਅਨੰਜ ਬਾਤ ਅਨਟੁੱਟ ਭੰਡਾਰ ਅਨਠ ਪਾਲ ਆਡੀਠ ਧਰਮਤ ਢੀਠ ਕਰ ਮਨ ਬ੍ਰਣ ਅਨੰਤੂ ਦਾਤਾ ਮਹੰਤ ਹਰ ਬੋਲ ਮਨਾ ਸੰਤੋ ਪ੍ਰਸਾਦ ਕਰੁਣਾਲੈ ਹੈ ਹਰ ਕਲ ਹੈ ਕਲ ਖੰਡਨ ਹੈ ਮੈਂ ਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਸਰਵਵਾਰਨ ਤ੍ਰਿਤਕੇ ਤ੍ਰਣ ਹੈ ਜਗ ਕਰਨ ਮਨ ਮਾਨਯ ਜਗ ਜਾਨ ਸਰਵ ਭਰ ਹੈ ਸਰਵੰਕਰ ਹੈ ਸਰਵਪਾਸ ਸਰਵਨਾਸ ਹੈ ਗੁਰਨਾਕਰ ਹੈ ਬਸੰਪਰ ਹੈ ਸਰਵੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਕਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਜਪਾ ਜਾਪੈ ਥਪਾ ਥਾਪੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਕਰੁਣਾਕ੍ਰਿਤ ਹੈ ਕ੍ਰਿਤਾ ਕ੍ਰਿਤਾ ਧਰਣੀ ਤ੍ਰਿਤਾ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਹੈ ਅਜਬਾਹ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਨਰਨਾਇਕ ਹੈ ਕਲਕਾਇਕ ਹੈ ਬਿਸ਼ੰਕਰ ਹੈ ਕਰੁਣਾਲੇ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਾਪੰਜਨ ਹੈ ਅਰਗੰਜਨ ਹੈ ਰਿਪਤਾਪਣ ਹੈ ਜਪ ਜਾਪਣ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪ੍ਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭਜੰਗ ਪ੍ਰਜਾ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ ਨਮੋ ਯੋਗ ਯੋਗੀ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੀ ਨਮੋ ਭੋਜ ਭੋਜ

ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਥ ਨੂਪੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬੰਗ ਬਾਂਕੇ ਅਭੰਗੀ ਸਰੂਪੇ ਨੰਗੀ ਅਨਾਮੇ ਤ੍ਰਭੰਗੀ ਤਰਖਾਲੇ ਨੰਗੀ ਅਖਾਮੇ ਕਸ਼ਰੀ ਛੰਦ ਅਜੈ ਲੈ ਭੈ ਬੈ ਭੂ ਅਜੂ ਅਨਾਸ਼ ਕਾਸ ਗੰਜ ਭੰਜ ਲਖ ਪਖ ਕਾਲ ਦਿਆਲ ਲੇਖ ਪੇਖ ਨਾਮ ਕਾਮ ਗਾਹ ਠਾ ਨਾਤੇ ਪ੍ਰਮਾਤੇ ਅਜੋਨੀ ਅਮੋਨੀ ਨਾਰਾ ਗਿਨ ਰੰਗਿਨ ਰੂਪਿਨ ਰੇਖੇ ਅਕਰ ਮੰਗ ਭਰਮ ਗੰਜੇ ਲੇਖੇ ਭਜੰਗ ਪ੍ਰਜਾ ਸ਼ਾਂਤ ਨਮਸਲ ਵਰਣਾਮੇ ਸਮਸਲ ਵਰਣਾਸੇ ਮੰਜਲ ਨਾਮੇ ਸਮਸਲ ਨਿਵਾਸੇ ਨਿਰਕਾਮ ਵਿਭੂਤੇ ਸਮਸਲ ਸਰੂਪੇ ਕੁਕਰਮ ਪ੍ਰਣਾਸੀ ਸਤਰਮ ਵਿਭੂਤੇ ਸਦਾ ਸੱਚ ਧਨ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਲ ਨਿਵਾਸੀ ਅਜਾਇਬ ਭੂਤਿਕ ਅਜਾਇਬ ਗਨੀਮੇ ਹਰੀ ਅੰਕਰੀ ਅੰਕਰੀ ਮਲ ਰੀਮੇ ਤਤ ਚੱਕਰ ਵਰਤੀ ਤਤ ਚੱਕਰ ਭੋਗਤੇ ਸੁਆਭਵ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਭੰਗੰਗ ਵਿਭੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਕੋ ਅੰਕਾ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੋਹ ਸਧਾਨ ਕੇ ਦੇਖ ਫਿਰੋ ਘਰ ਯੋਗ ਜਤੀ ਕਈ ਸੂਰ ਸਰਾਧਨ ਸੁਧ ਸਧਾਦਕ ਸੰਤ ਸਮਨਿਕ ਮਤੀ ਕਈ ਸਾਰੀ ਦੇਸ਼ ਕੋ ਦੇਖ ਰਾਇਓ ਮਤ ਕੋ ਨੇ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੇ ਭਾਈ ਕਿਰਪਾ ਹੁਣ ਤੇ ਕਰਤੀ ਮਨੇ ਕਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਨੂਪ ਦੰਗ ਸੁਰੰਗ ਸਵਾਰੇ ਕੋਟ ਤੁਰੰਗ ਰੰਗ ਸਿਕੁਦ ਪਾਉਣ ਕੇ ਗੌਣ ਪਜਾਤ ਨਿਵਾਰੇ ਭਾਰੀ ਭਜਾਨ ਕੇ ਭੂ ਭਲੇ ਬੰਨਿਆਵ ਸੀਸਨ ਜਾਤ ਵਿਚਾਰੇ ਤੇ ਭੈ ਤੁਕਾ ਪੈ ਭੂਪਤ ਵੰਦ ਕੁਨਾਂਗੀ ਪਾਈ ਪਧਾਰੇ ਜੀਤ ਫਿਰੈ ਸਭ ਦੇ ਸਦਸਾਨ ਕੋ ਬਾਜਤ ਢੋਲ ਮਰਦੰਗ ਨਿਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੀ ਭੂਤ ਭਖ ਭਵਾਨ ਕੇ ਭੂਪਤ ਕੌਣ ਗਣਾਨੀ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨੁ ਦਇਆ ਦਮਦਾਨੁ ਸੁਸੰਜਮ ਨੇਮ ਅਨੇਕ ਬਸੇਖੈ ਵੇਦ ਪੁਰਾਣਕ ਦੇਵ ਕੁਰਾਨ ਜਮੀਨ ਜਮਾਨ ਸਮਾਨ ਕੇ ਪੇਖੈ ਪੌਣ ਆਹਾਰ ਜਦ ਜਤਾਰ ਸਭ ਸੁਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰੱਤੀ ਬਿਨੇ ਕਰਨ ਲਿਖੈ ਸ਼ੁਧ ਸੁਪਾਦਰੰਤ ਦੁਬਾਹ ਸੁਸਾਸਨਾ ਦੁਰਜਾਨ ਦ ਲੈਂਗੇ ਭਾਰੀ ਗੁਮਾਨ ਭਰੀ ਮਨ ਮੈਂ ਕਰ ਪਰਬਤ ਭੰਗ ਹੱਲੇ ਨਾ ਹੱਲੈਂਗੇ ਤੁਰ ਰੀਨ ਮਰੁਰ ਮਵਾਸਨ ਮਤਿ ਮਤੰਗਨ ਮਾਨ ਮਲੈਂਗੇ ਸ੍ਰੀ ਪਾਦ ਸ੍ਰੀ ਭਗਵਾਨ ਕਿਰਪਾ ਬੈਨੂ ਤਿਆਗ ਜਹਾਨ ਰਦਾਨ ਚੱਲਾਂਗੇ ਵੀਰ ਪਰ ਵੱਡੇ ਬਰਿਆਰ ਅਪਚਾਰ ਸਾਰ ਕੀ ਧਾਰ ਪਛਾਈਆ ਧੂਰ ਦੇ ਸਮਲਿੰਦ ਮਾਸਨ ਵਾਤਿਕ ਜਾਨ ਕੇ ਮਾਨ ਮਲਈਆ ਗੜ ਗਡਾਨਕ ਤੋੜਨਾ ਸੁਬਤਨੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੁਵੇਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਲ ਜੈਤਨ ਪਾਪਣਗੇ ਬਹੁ ਪੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਾਗ ਸੱਤਰ ਸਭਾ ਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੋ ਤਰ ਲੋਕ ਰਾਜ ਕਰੇਂਗੇ ਕੂਟ ਸ਼ਨਾਨ ਜਾਤਕ ਦਾਨਿਕ ਸੁਅੰਬਰ ਸਾਜ ਬਰੇਂਗੇ ਬ੍ਰਹਮੇਸ਼ਵਰ ਵਿਸ਼ਨ ਸਚੀ ਪਤ ਅੰਤ ਫਸ ਜਮ ਫਾਸ ਪਰੇਂਗੇ ਜੇ ਨਾਰ ਸ੍ਰੀ ਪਤ ਕੇ ਪ੍ਰਸੈ ਪਾਗ ਤੇ ਨ ਫਿਰ ਨਦੀ ਧਰਾ ਗਾ ਭਏ ਦੋ ਲੋਚਨ ਮੁੰਦ ਕੈ ਬੈਠ ਬਖ ਧਿਆਨ ਲਗਾਇਓ ਨਾਥ ਫਿਰੀ ਲੀਏ ਸਾਤ ਸਮੁੰਦਰਨ ਲੋਕ ਉਪਰ ਲੋਕ ਗਵਾਇਓ ਬਾਸਕੀ ਬਖਿਆਨ ਸੁ ਬੈਠ ਕੈ ਸਹੀ ਐਸੁ ਸੁ ਬੈਸ ਬਿਤਾਇਓ ਸਾਚ ਕਹੂੰ ਸੁਣ ਲਿਓ ਸਭ ਜਨ ਪ੍ਰੇਮ ਕੀ ਉਤਨੀ ਪ੍ਰਪਾਇਓ ਕਾਹੂੰ ਲੈ ਪਾਹਨ ਪੂਜ ਧਰਿਓ ਸਰ ਕਾਹੂੰ ਲੈਂਗਰ ਲਟਕਾਇਓ ਕਾਹੂੰ ਲੱਖਰ ਵਚ ਦਿਸ਼ਾ ਮੈਂ ਕਾਹੂ ਪਛਾਹ ਕੋ ਸ਼ੀਸ ਨਵਾਇਓ ਕਉ ਬਤਾਨ ਕੋ ਪੂਜ ਤਹਿ ਪਾਸ ਕੋ ਮਿਰਤਾਨ ਕੋ ਪੂਜਨ ਥਾਇਓ ਕੂਰ ਕਿਰਿਆ ਉਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਉ ਕਉ ਬਤਾਨ ਕੋ ਪੂਜ ਤਹਿ ਪਾਸ ਕੋ ਮਿਰਤਾਨ ਕੋ ਪੂਜਨ ਥਾਇਓ ਪੂਰ ਕਿਰਿਆ ਉਰ ਜੋ ਸਾਬੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਅੰਕਾਰ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਦਸਵੀਂ ਕਬੇ ਬਾਤ ਬੇਨਤੀ ਚੌਪਾਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਅਮਾਰ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੀ ਦੁਰ ਸਭੈ ਤੁਮ ਕਾਬੂ ਆਪਾ ਦਮੋਹਿ ਬਚਾਓ ਸੁਖੀ ਬਸੈ ਮੂਰੁ ਪਰਿਵਾਰਾ ਸਿਖ ਸਿਖ ਸਭੈ ਕਰਤਾਰਾ ਮੂਰ ਚੰਦ ਕਰਦੈ ਕਰੀਐ ਸਭੈ ਰਣ ਕੁਆ ਸੰਘਰੀਐ ਪੂਰਨ ਹੋਇ ਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਭਰਣਾ ਤੇ ਆਊ ਜੋ ਬਰਚਾਊ ਸੁ ਤੁਮ ਤੇ ਪਾਊ ਸਿਖ ਸਿਖ ਹਮਾਰੇ ਤਾਰੀਐ ਚੁਣ ਚੁਣ ਛਤਰ ਹਮਾਰੀ ਮਾਰੀ ਆਪ ਆਦੈ ਮਜੈ ਅਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤ ਜੋ ਕਰਿਓ ਰਚਾ ਰਾਖ ਲਿਓ ਮੁਰਾਕਨ ਹਾਰੀ ਸਾਹਿਬ ਸੰਤ ਸਾਹਿਬ ਪਿਆਰੀ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ
जमन काल सब लोक सवारा नमस्कार है ताहे हमारा जमन काल सब जगत बनायो देव दैन जचन उपजायो वादांते का अवतारा सोई गुरु समझियो हमारा नमस्कार तसी को हमारी सकल प्रजा जन आप सवारी सबकन को सब गुण सुख दियो शत्रण को पल मोह बद कियो घाट घाट के अंतर की जानत भले बुरे की पीर पछानत चीटी ते कुंच रास्तूला सब पर कृपा दृष्ट कर फूला संतन दुख पाए ते दुखी सुख पाए साधन के सुखी एके की पीर पछाना है घट घट के पट पट की जाना है जब कर करा कर तारा प्रजा धर तब दे अपारा जब आ कर कर तो कब हूँ तो मैं मिल दे तर सब हूँ जीते बदन सृष्ट सब थार आप अपनी बूझ उचारा है तुम सबीते रहत निरालम जानत भेद भेदा आर आलम निरंका निरभकार निरलंब वादो नीलो नादो संभ ताका मूड उचारत भेदा जाको भे न पावत भेदा ताको कृपा न मानत महामूढ़ कछ भेद न जानत महादेव को कह सदाशिव निरंकार का चिंत न भैव आप अपनी बुध है जीती वर्णत भिन्न भिन्न दुहि देती तुमरा लखन जाय पसारा कह बिसजा प्रथम संसारा एक रूप अनूप स्वरूपा रंग भयो राव कहीं भूपा अंड जीर सिद्ध जकीनी उत्पज खान बोर रच दीनी कहु बोल राजा वह बैठा कहु सिमट पयो शंकर कैठा सगरी श्रेष्ठ दिखाए चंब वा जुगा श्रु संजंब अब रचा मेरी तम करो सिखो बार सिख संघरु दुष्ट जित उठपत उत्पाता सकल मलेश करु रण खाता जे आस तुज तब शरणी परे तनके दोष दुखत हुआ मरे पुरख जबन पग परे तिहारे तनके तुम संकट सपटारे जो कल को कबार तय है ताके कारण नचाओ ताहि सब काला दुष्ट अरिष्ट निंदत काला कृपा दृष्ट तन जाहि निहर हो ताके ताव तनक मुहर हो रह दो सद कर्म सब हो दुष्ट शास व सक न कोई एक बार जन तुम्हें संभारा काल फास ते ताहि उबारा जिन नर नाम तिहारो कहा दारिद दुष्ट दुख ते रहा खड़ के तुम्हें शरण तिहारी आप आदल हो बारी सर्व ठाउर मोह हो सहाई दुष्ट दुख ते लिहो बचाई खड़ के तुम्हें शरण तिहारी आप आदल हो बारी सर्व ठाउर मोह सहाई दुष्ट दुख ते लिहो बचाई राम कली महला तीजा आनंद को अंका सतगुरु प्रसाद आनंद भया मेरी माए सतगुरु मैं पाया सतगुरता पाया सह छेती मन बजियां वधाइया राग रतन परवार परियां शब्द गाव नाइया शब्दोता गाव हरि के रा मन जिनी वसाया कह नानको आनंद होवा सतगुरु मैं पाया ए मन मेरे आ तू सदा रहो हर नाले हर नाल रहो तू मन मेरे दुख सब विसार नांगीकार हो करे तेरा कार सब सवारना सबना गल्ला समरथ स्वामी सो क्यों मनो विसारे कह नानक मन मेरे सदा रहो हर नाले साचे साहिबा क्या नाही घर तेरा करता तेरा सब किश है जिस देह सो पावे सदा शब्द सलाह तेरी ना मन वसावे नाम जिन कह मन वसया वाजी शब्द कनेरी कह नान सचे साहिब क्या नाही घर तेरा साचा नाम मेरा आधारू साच नाम आधार मेरा जन भुखा सब गवाइया कर शाम सुख मनाए वसया

ਪਾਇਆ ਕਿਣੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੀਲ ਤੇਰਾ ਕਿਆ ਕੁ ਵੱਖ ਵਖਾਣੀ ਆਖਾਂ ਤਾਂ ਵੇਖਿਆ ਸਭ ਤੂੰ ਅੰਜਨ ਜਗਤੋਂ ਪਾਇਆ ਕਹਿ ਨਾਲ ਤੂੰ ਸਦਾ ਗਾ ਮੈਂ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਦੋ ਦੋ ਪਾਇਕ ਵੇਖ ਪਰਸਨ ਆਇਆ ਲਾਭ ਲੋ ਵਾਹਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਤ ਉੱਠਾ ਤਨ ਅੰਮ੍ਰਿਤ ਕੁਰਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਖ ਮਾਰਗ ਚੱਲਣਾ ਲਭ ਲੋ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਤੂੰ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਹਿਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਵ ਚੱਲੋ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਬ ਤੂੰ ਚਲਾਏ ਤਵ ਚੱਲੋ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਨ ਨਾਵ ਲਾਏ ਸੇ ਹਰ ਹਰ ਸਦਾ ਤੇ ਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਏ ਸੁਖ ਪਾਵੇ ਕਹਿਣਾ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਤਨ ਕਹਿ ਮਨ ਵਸਿਆ ਜੰਤਰੋਂ ਲਿਖਿਆ ਇੱਕ ਪਰੈ ਕਨੇਰੀ ਕਰੈ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿਣਾ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵੈ ਤੋ ਹੀ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੈ ਤੋ ਹੀ ਗੁਰਮੁਖ ਜਿਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤ ਸੰਜਮ ਰਹੇ ਕਰਮ ਕਮਾਏ ਸਹਿਸਾ ਜੀ ਉਮਲੀ ਨਕ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੂ ਅਰ ਸਰੋਹੋ ਚਿੱਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂ ਵੈ ਹਾਰਿਆ ਤਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਤੋਂ ਸੋ ਸੁਣੈ ਨਾਹੀ ਪਰੈ ਜੌਂਬੇ ਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂ ਵੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸੰਭਾਣੀ ਜਨਮ ਰਤਨ ਜਿੰਨੀ ਖੱਟਿਆ ਫਲੇ ਸੇ ਬਣਜਾਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਪੂਰੀ ਸੀਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰਾਤਮਾ ਸੰਭਾਲੀ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੂ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀਰੀ ਬਾਣੀ ਅਸਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅਮਰ ਸਦਾ ਰਹੋ ਵਰ ਰੰਗ ਜਾਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰਨਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਾਨਾ ਈਰੇ ਚਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਚਿੱਤ ਜੜਾਓ ਸ਼ਿਵ ਸ਼ਕਤ ਆਪ ਉਪਾਇਕ ਕਰਤੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਾਏ ਗੁਰਮੁਖ ਸਾਹਿਬ ਬੁਝਾਏ ਤੁਹਾਡੇ ਬੰਧਨ ਹੋਵੇ ਮੌਕੇ ਤੋਂ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿੰਧ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹ ਗੁਣੀ ਸੰਸਾਰ ਭਰਮ ਸੁੱਤਾ ਉੱਤੇ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਆਂਦਨ ਹਰ ਲਿਬ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੁਦਰ ਮੈਂ ਪ੍ਰਤਪਾਲ ਕਰੀ ਸੁਖ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਏ ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕੋਈ ਬੋਝ ਨਾ ਸਕੇ ਜਿਸਨੂੰ ਆਪਣੀ ਲਿਬ ਲਾਵੇ ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਰਦਾਤਾ ਸੁਖ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਿਣ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਜਿੱਤਰ ਵਿਸਰੈ ਮੁਪਜੈ ਭਾਵ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਰਾਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਿਠੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਲ ਰਹਿ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ ਇਹੋ ਧੰਤ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ

ਜੀ ਮਨ ਹੁਆ ਵਣਜਾ ਰਾਜ ਰਸਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਹੈ ਜਿੱਥੇ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਆ ਹਰ ਰਸ ਬਹੁ ਨ ਤਿਸ਼ਨਾ ਲਾਗਾ ਇਹ ਵਾਰਸ ਕਰਮੀ ਪਾਈ ਹੈ ਸਤਿਗੁਰੂ ਮਿਲੈ ਜਸਾਏ ਕਹਿ ਨਾਨਕ ਹੋਰ ਅਨ ਰਸ ਵਿਸਰੇ ਜਾ ਹਰ ਵਸੈ ਮਨ ਆਏ ਸਰੀਰਾ ਮੇਰਿਆ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਾਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਾਇਆ ਆਇਆ ਹਰ ਆਪੇ ਮਾਤਾ ਪੇਪੇ ਦਾ ਜੈਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਾਇਆ ਮਨ ਚਾਉ ਭਇਆ ਪ੍ਰਭ ਆਗਮ ਸੁਨਿਆਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਰਗਾਉ ਮੰਗਲ ਨਤ ਸਖੀ ਸੋਗ ਦੁੱਖ ਨਾ ਵਿਆਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਾਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਨਾ ਤੇਰਾ ਰਚਨ ਰਚਿਆ ਸ਼ੋਹਰ ਮੰਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਨੇਤਰੋ ਮੇਰੋ ਹਰ ਤਮ ਜੋ ਤਰੀ ਹਰ ਬਨਾਵਰਨ ਦੇਖੋ ਕੋਈ ਹਰ ਬਿਨਾਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਸੰਸਾਰ ਤੁਮ ਦੇਖ ਦਿਓ ਹਰ ਘਰ ਰੂਪ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵਿਕਾਰ ਹੈ ਹਰ ਬਿਨਾਵਰਨ ਕੋਈ ਕਹਿ ਨਾਨਕੇ ਨੇਤਰਾਂ ਦਸੀ ਸਤਿਗੁਰ ਮਿਲਿਆ ਦਿਵਦ੍ਰਸ਼ਟ ਹੋਈ ਸਰਬ ਨੂੰ ਮੇਰੇ ਸਾਚਾ ਸੁਣਨੇ ਨੂੰ ਪਠਾਈ ਸਾਚਾ ਸੁਣਨੇ ਨੂੰ ਪਠਾਈ ਸਰੀਰ ਲਾਈ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸ ਨਾ ਰਸਮਾਣੀ ਸੱਚ ਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ ਹਰ ਜੀਉ ਗੋਪਾਂਦ ਰਾਖਾ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਆਉਣ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ ਨਿਕਣਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਵ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਕਰ ਪਿਆਰੇ ਜੀਉ ਗੋਪਾਂਦ ਰਾਖਾ ਵਾਜਾ ਪਵਨ ਵਜਾਇਆ ਇਹ ਸਾਚਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਦ ਭਾਵੇ ਗੁਰਮੁਖ ਜਨਾ ਬੁਝਾਵੇ ਸੱਚ ਸਭ ਨਾ ਕਾ ਖਸਮ ਹੈ ਜਿਸ ਬਖਸ਼ੀ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ

ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸ਼ਰਣਾਈ ਰਹਾਉ। ਭਗਤਾਂ ਨੂੰ ਜਮ ਜੋਏ ਨਾ ਸਾਕੈ ਕਾਲ ਨੇੜੇ ਜਾਈ, ਕੇਵਲ ਰਾਮ ਨਾਮ ਮਨ ਵਸਿਆ ਨਾਮ ਹੀ ਮੁਕਤ ਪਾਈ। ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿ ਸੁਭਾਈ। ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਉ, ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨ ਲਾਗਾ ਪਾਉ। ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫਿੱਕਾ ਆਲਾਉ। ਭਗਤਾਂ ਵਿੱਚ ਆ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਹਉ ਮੈਂ ਮਾਰ ਮਨਸਾ ਮਨਹਿ ਸਮਾਣੀ, ਗੁਰ ਕਹਿ ਸ਼ਬਦ ਪਛਾਤਾ। ਅਚਿੰਤ ਕੰਮ ਕਰੈ ਪ੍ਰਭ ਤਿਨ ਕੀ, ਜਿਨ ਹਰ ਕਾ ਨਾਮ ਪਿਆਰਾ। ਗੁਰਪ੍ਰਸਾਦ ਸਦਾ ਮਨ ਵਸਿਆ, ਸਭ ਕਾ ਸਵਾਰਨ ਹਾਰਾ। ਉਹਨਾਂ ਕੀ ਰੀਸ ਕਰੇ ਸੁਭ ਗੁੱਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨਮੁਖ ਭੌਂਕ ਮੋਏ ਬਿਲ ਲਾਈ। ਆਵੈ ਜਾਵੈ ਠਾਉਰ ਨਾ ਪਾਵੈ, ਦੁੱਖ ਮੈਂ ਦੁੱਖ ਸਮਾਈ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸਾਚ ਸਮਾਈ। ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੈ ਅਧਿਕਾਈ। ਵੇਦ ਪੜੈ ਤੈ ਬਾਦ ਵਖਾਣੈ, ਬਿਨ ਹਰ ਪਤ ਗਵਾਈ। ਸੱਚਾ ਸਤਿਗੁਰ ਸਾਚੀ ਜਸ ਬਾਣੀ, ਪਸ਼ੂ ਟੈ ਗੁਰ ਸ਼ਰਣਾਈ। ਜਿਨ ਹਰਮਨ ਵਸਿਆ ਸੀ ਦਰ ਸਾਚੇ, ਦਰ ਸਾਚੈ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਨਾਨਕ ਤਿਨ ਕਹਿ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਜਿਨ ਹਰਮਨ ਵਸਿਆ ਸੀ ਦਰ ਸਾਚੈ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਨਾਨਕ ਤਿਨ ਕਹਿ ਸਦ ਬਲਿਹਾਰੈ, ਜਿਨ ਹਰ ਰੱਖਿਆ ਉਰ ਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

0: ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਕੇ ਦਾਰਾ ਮਹੱਲਾ ਚੌਥਾ ਘਰ ਪਹਿਲਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਮਾਨੂ ਰਾਮ ਨਾਨਕ ਗਾਵੀਐ ਰੇ ਅਗਮ ਗੋਚਰ ਨਾ ਜਾਈ ਹਰ ਲਖਿਆ ਗੁਰਪੂਰਾ ਮਿਲੈ ਲਖਾਵੀਐ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸ ਜਨ ਕੋ ਹਰ ਲਿਵਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਂ ਪਾਵੀਐ ਰੇ ਹਰ ਹਰ ਨਾਮ ਅਮੋਲਕ ਹਰ ਪੈ ਹਰ ਦੇਵੈ ਤਾਂ ਨਾਮ ਤੇ ਆਵੀਐ ਰੇ ਜਿਸਨੂੰ ਨਾਮ ਦੇ ਮੇਰਾ ਸੁਆਮੀ ਤਿਸ ਲੇਖਾ ਸਭ ਛਡਾਵੀਐ ਰੇ ਹਰ ਨਾਮ ਅਰਾਧੈ ਸੇ ਧਨ ਜਨ ਕਹੀਐ ਤਿਨ ਮਸਤਕ ਭਾਗ ਧੁਰ ਲਿਖ ਪਾਵੀਐ ਰੇ ਤਿਨ ਦੇਖੇ ਮੇਰਾ ਮਨ ਬਿਕਸੈ ਜਿਉਂ ਸੁਤ ਮਿਲ ਮਾਤ ਗਲ ਲਾਵੀਐ ਰੇ ਹਮ ਬਾਰ ਖਰ ਪਿਤਾ ਪ੍ਰਭ ਮੇਰੇ ਮੋਹ ਕੋ ਦੇਹੋ ਮਤੀ ਜਿਤ ਹਰ ਪਾਵੀਐ ਰੇ ਜਿਉਂ ਬਛਰਾ ਦੇ ਗਊ ਸੁਖ ਮਾਨੈ ਤਉ ਨਾਨਕ ਹਰ ਗਲ ਲਾਵੀਐ ਰੇ ਕਿਦਾਰਾ ਮਹੱਲਾ ਚੌਥਾ ਘਰ ਪਹਿਲਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਮਾਨੂ ਹਰ ਹਰ ਗੁਣ ਕਹੁ ਰੇ ਸਤਿਗੁਰੂ ਕੇ ਚਰਨ ਧੋਏ ਧੋਏ ਪੂਜੋ ਇਨ ਬਿਦ ਮੇਰਾ ਹਰ ਪ੍ਰਭ ਲਹੂ ਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਬਿਖੈ ਰਸੁ ਇਨ ਸੰਗਤ ਤੇ ਤੂੰ ਰਹੁ ਰੇ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮ ਹੋ ਰੇ ਅੰਤਰ ਕਾ ਬਿਮਾਨ ਜੋਰ ਤੂੰ ਕਿਛ ਕਿਛ ਕਿਛ ਜਾਣਤਾ ਦੂਰ ਕਰਹੁ ਆਪਣ ਗਹੁ ਰੇ ਜਨ ਨਾਨਕ ਕਉ ਹਰ ਦਿਆਲ ਹੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੇ ਕੇਦਾਰਾ ਮਹੱਲਾ ਪੰਜਵਾਂ ਘਰ ਦੂਜਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਭੇ ਰੰਗ ਦੇਖੈ ਜਪਤੀ ਨਾਮ ਨਿਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਇਤਿਹਾਸ ਬਿਡਾਨੀ ਅਬ ਗੁਰ ਪਾਇਓ ਹੈ ਸਹਿਜ ਸੁਖਦਾਇਕ ਦਰਸ਼ਨ ਪੇਖਤ ਮਾਨ ਲਪਟਾਨੀ ਦੇਖਉ ਦਮੋਦਰ ਰਾਸ ਮਨ ਉਪਜਿਓ ਨਾਨਕ ਪ੍ਰੇ ਅੰਮ੍ਰਿਤ ਬਾਣੀ ਕੇਦਾਰਾ ਮਹੱਲਾ ਪੰਜਵਾਂ ਘਰ ਤੀਜਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਦੀਨ ਬਿਨੋ ਸੁਨ ਦਿਆਲ ਪੰਚ ਦਾਸ ਤੀਨ ਦੋਖੀ ਏਕ ਮਨੁ ਨਾਥ ਨਾਥ ਰਾਖੋ ਕਿਰਪਾਲ ਰਹਾਉ ਅਨਕ ਜਤਨ ਗਵਨ ਕਰਉ ਖੜ ਕਰਮ ਜੁਗ ਧਿਆਨ ਧਰਉ ਉਪਾਵ ਸਗਲ ਕਰ ਹਾਰਿਉ ਨਹਿ ਨਹਿ ਉਟੈ ਬਿਕਰਾਲੁ ਸ਼ਰਨ ਬੰਧਨ ਕਰਨਾ ਪਤੇ ਭਵ ਹਰਨ ਹਰ ਹਾਰੁ ਹਰ ਹਰਿ ਏਕ ਦੋਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੂ ਦਰੇ ਭ੍ਰਮੋ ਸਾਗਰ ਲਗ ਸੰਤਨਾ ਪਗ ਪਾਲ ਕੇਦਾਰਾ ਮਹੱਲਾ ਪੰਜਵਾਂ ਘਰ ਚੌਥਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਸ਼ਰਣੀ ਆਯੋ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਪੀਤਰ ਮੰਗਨ ਕੋ ਹਰ ਦਾਨ ਰਹਾਉ ਸੁਖਦਾਈ ਪੂਰਨ ਪਰਮੇਸ਼ੁਰ ਕਰ ਕਿਰਪਾ ਰਾਖੋ ਮਾਨ ਦੇਵ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ
1: ਨਾਨਕੋ ਹਰ ਕੇ ਰੰਗ ਰੰਗੋ ਚਰਨ ਕਮਲ ਸੰਗ ਧਿਆਨ ਕਦਾਰਾ ਮਹੱਲਾ ਪੰਜਵਾਂ ਹਰ ਕੇ ਦਰਸ਼ਨ ਕੋ ਮਨ ਚਾਓ ਕਰ ਕਿਰਪਾ ਸਤਸੰਗ ਮਿਲਾਵੋ ਤੁਮ ਦੇਵੋ ਆਪਣੋ ਨਾਓ ਰਾਓ ਕਰੋ ਸੇਵਾ ਸਤਿਪੁਰਖ ਪਿਆਰੇ ਜਤ ਸੁਣੀਏ

ਸਗਲ ਸੰਭਾਲੇ ਸਗਲਿਆਂ ਤੇਰੀ ਛਾਓ, ਨਾਨਕ ਕੇ ਪ੍ਰਭ ਪੁਰਖ ਵਿਦਾਤੇ, ਘਟ ਘਟ ਤੁਝੇ ਦਿਖਾਓ। ਕਿਦਾਰਾ ਮੁਹੱਲਾ ਪੰਜਵਾਂ, ਪ੍ਰੈ ਕੀ ਪ੍ਰੀਤ ਪਿਆਰੀ, ਮੰਗਨ ਮਨੇ ਮਹਿ ਚਿਤਵੋ ਆਸਾ, ਨਹਿਨੋ ਤਾਰ ਤੁਹਾਰੀ ਰਾਓ। ਓਏ ਦਿਨ ਪਹਿਰ ਮੂਰਤ ਪਲਕ ਹਿੱਸੇ, ਓਏ ਪਲ ਕਰੀ ਤੇ ਕਿਹਾਰੀ, ਖੁੱਲੇ ਕਪਟ ਤਪਟ ਤੁਭੁਜ ਤ੍ਰਿਸ਼ਨਾ, ਜੀਵੋ ਭੇਖ ਦਰਸਾਰੀ, ਕੌਣ ਸੋ ਜਤਨ ਪਾਉ ਕਨੇਹਾ, ਸੇਵਾ ਕੌਣ ਵਿਚਾਰੀ, ਮਾਨ ਅਭਿਮਾਨ ਮੋਹ ਧਜ ਨਾਨਕ, ਸੰਤੇ ਸੰਗ ਉਧਾਰੀ। ਕਿਦਾਰਾ ਮਹੱਲਾ ਪੰਜਵਾਂ, ਹਰ ਹਰ ਹਰ ਗੁਣ ਗਾਵੋ, ਕਰੋ ਕਿਰਪਾ ਗੋਪਾਲ ਗੋਵਿੰਦੇ, ਆਪਣਾ ਨਾਮ ਜਪਾਵੋ ਰਾਮ। ਕਾਢ ਲੀਏ ਪਰਵਿਆਨ ਵਿਖੇ ਤੇ, ਸਾਧ ਸੰਗ ਮਨ ਲਾਵੋ, ਭਰਮ ਪਾ ਮੋਹ ਕਟਿਓ ਗੁਰਬਚਨੀ, ਆਪਣਾ ਦਰਸ ਖਾਵੋ। ਸਭ ਕੀ ਰੇਨ ਹੋਏ ਮਨ ਮੇਰਾ, ਉਹਦਤ ਜਾਵੋ, ਆਪਣੀ ਭਗਤ ਦਹੇ ਦੇ ਆਲਾ, ਵਡਭਾਗੇ ਨਾਨਕ ਹਰ ਪਾਵੋ। ਕਿਦਾਰਾ ਮਹੱਲਾ ਪੰਜਵਾਂ, ਹਰ ਬਿਨ ਜਨਮ ਕਾਰਤ ਜਾਤ, ਧਜ ਗਵਾਲਾ ਨਰੰਗ ਰਾਚੋ, ਮਿਥਿਆ ਪਹਿਰਤ ਖਾਤ ਰਾਉ। ਧਨ ਜੋਬਨ ਸੰਪੇ ਸੁਖ ਭੁਗਵੈ, ਸੰਗ ਨਿਭਤ ਹਾ ਮਾਤ, ਮਿਰਗ ਤ੍ਰਿਸ਼ਨਾ ਦੇਖ ਰਚਿਓ, ਬਾਵਰ ਧਰਮ ਛਾਇਆ ਰੰਗ ਰਾਤ। ਮਾਨ ਮੋਹ ਮਹਾਮਦ ਮੋਹਤ, ਕਾਮ ਕ੍ਰੋਧ ਕੈ ਖਾਤ, ਕਰ ਗਹਿ ਲਿਓ ਦਾਸ ਨਾਨਕੋ, ਪ੍ਰਭ ਜੀਓ ਹੋਏ ਸਹਾਤ। ਕਿਦਾਰਾ ਮਹੱਲਾ ਪੰਜਵਾਂ, ਹਰ ਬਿਨ ਕੋਏ ਨ ਚੱਲ ਸਸਾਥ, ਦੀਨਾ ਨਾਥ ਕਰਨਾ ਪਤ ਸੁਆਮੀ, ਅਨਾਥਾਂ ਕੇ ਨਾਥ ਰਾਮ। ਸੁਤ ਸੰਪਤ ਵਿਖਿਆ ਰਸ ਭੁਗਵਤ, ਨੈ ਨਿਭਤ ਜਮਕੇ ਪਾਤ, ਨਾਮ ਧਿਆਨ ਨਾਮ ਨਿਧਾਨ ਗਾਓ ਗੁਣ ਗੋਬਿੰਦ, ਉਧਰ ਸਾਗਰ ਕੇ ਖਾਤ, ਸਰਨ ਸਮਰੱਥ ਕਤ ਗੋਚਰ, ਹਰ ਸਿਮਰਤ ਦੁਖ ਲਾਥ, ਨਾਨਕ ਦੀਨ ਤੂਰ ਜਨ ਵਾਸ਼ਤ, ਮਿਲੇ ਲਿਖਤ ਤੁਰ ਮਾਥ। ਕਿਦਾਰਾ ਮਹੱਲਾ ਪੰਜਵਾਂ, ਕਾਰ ਪੰਜਵਾਂ ਇੱਕ ਓਂਕਾਰ, ਸਤਿਗੁਰ ਪ੍ਰਸਾਦ ਬਿਸਰ ਨਾਹੀ ਮਨ ਤੇ ਹਰੀ, ਅਭਏ ਪ੍ਰੀਤ ਮਹਾਂ ਪ੍ਰਬਲ, ਪਹੀ ਆਨ ਵਿਖੇ ਜਰੀ ਰਾਮ। ਬੂੰਦ ਤਿਆਗ ਚਾਤਰ ਕਮੀਨ ਰਹਿਤ ਨਾ ਕਰੀ, ਗੁਣ ਗਪਾਲ ਚਾਰ ਰਸਨਾ, ਟੇਵ ਏ ਪਰੇ ਮਹਾਨੰਦ ਮਹਾਨਾਦ, ਕਰੰਕ ਮੋਇਓ ਵੇਦ ਤੀਖਣ ਸਰੀ, ਪ੍ਰਭ ਚਰਨ ਕਮਲ ਰਸਾਲ, ਨਾਨਕ ਗਾਂਠ ਬਾਦ ਤਰੇ ਰਹਾਓ। ਕਿਦਾਰਾ ਮਹੱਲਾ ਪੰਜਵਾਂ, ਪ੍ਰੀਤਮ ਬਸਤਰ ਇਦ ਮਹਿ ਖੋਰ, ਭਰਮ ਪੀਤ ਨਿਵਾਰ ਠਾਕਰ, ਗਹਿ ਲਿਓ ਆਪਣੀ ਔਰ ਰਹਾਓ। ਅਧਕ ਗਰਤ ਸੰਸਾਰ ਸਾਗਰ, ਕਰ ਦਿਆ ਚਹਰੋ ਤੋਰ, ਸਤ ਸੰਗ ਹਰ ਚਰਨ ਬੋਹਿਤ, ਧਰਤੇ ਲੈ ਮੋਰ। ਗਰਭ ਕੁੰਡ ਮੈਂ ਜਿਨਹੈ ਤਾਰਿਓ, ਨਹੀਂ ਵਿਖੇ ਬਨ ਮੈਂ ਹੋਰ, ਹਰ ਸਖਤ ਸਰਨ ਸਮਰੱਥ ਨਾਨਕ, ਆਨ ਨਹੀਂ ਨਹੋਰ। ਕਿਦਾਰਾ ਮਹੱਲਾ ਪੰਜਵਾਂ, ਰਸਨਾ ਰਾਮ ਨਾਮ ਰਾਮ ਰਾਮ ਬਿਖਾਨ, ਗੁਣ ਗਪਾਲ ਚਾਰ ਦਿਨ ਰਹਿਣ, ਪਹਿ ਕਲਮਲਹਾਨ ਰਾਵ। ਤਿਆਗ ਚਲਣਾ ਸਗਲ ਸੰਪਤ, ਕਾਲ ਸਿਰ ਪਰ ਜਾਨ, ਮਿਥਨ ਮੋਹ ਦਰੰਤ ਆਸਾ, ਝੂਠ ਸਰ ਪਰਮਾਨ। ਸਤ ਪੁਰਖ ਕਾਲ ਮੂਰਤ, ਹਿਰਦੇ ਧਾਰੋ ਧਿਆਨ, ਨਾਮ ਨਿਧਾਨ ਲਾਭ ਨਾਨਕ, ਬਸ ਇਹ ਪਰਵਾਨ। ਕਿਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੋ ਆਧਾਰ, ਕਲ ਕਲੇਸ਼ ਨਾ ਕੁਛ ਵਿਆਪੇ, ਸਤ ਸੰਗ ਵਿਵਾਰ ਰਾ ਕਰ, ਅਨੁਗ੍ਰਹਿ ਆਪ ਰਚੇ ਰਾਖਿਓ, ਨੈ ਉਪਜਤੋ ਬੇਕਾਰ, ਜਿਸ ਪ੍ਰਾਪਤ ਹੋਏ ਸਿਮਰੇ, ਜਿਸ ਦਹਿਤ ਨਾ ਸੰਸਾਰ। ਸੁਖ ਮੰਗਲ ਆਨੰਦ ਹਰ ਹਰ, ਪ੍ਰਭ ਚਰਨ ਅੰਮ੍ਰਿਤ ਸਾਰ, ਨਾਨਕ ਦਾਸ ਸਰਨਾਗਤੀ, ਤੇਰੇ ਸੰਤਨਾ ਕੀ ਸਾਰ। ਕਿਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਬਿਨ ਤ੍ਰਿਗ ਸਰੋਤ, ਜੀਵਨ ਰੂਪ ਵਿਸਾਰ, ਜੀਵੈ ਤੈ ਕਤ ਜੀਵਨ ਹੋਤ ਰਾਮ। ਖਾਤ ਪੀਤ ਅਨੇਕ ਬਿੰਜਨ, ਜੈਸੇ ਪਾਰ ਵਾਹਕ ਖੋਤ, ਆਠ ਪੈਰ ਮਹਾਂ ਸਰਮ ਪਾਇਆ, ਜੈਸੇ ਬਿਰਖ ਜਵੰਤੀ ਜੋਤ। ਧਜ ਗਪਾਲ ਜਯਾਨ ਲਾਗੇ, ਸੇ ਬਹੁ ਪ੍ਰਕਾਰੀ ਰੋਤ, ਕਰ ਜੋਰ ਨਾਨਕ ਦਾਨ ਮੰਗੇ, ਹਰ ਰੱਖ ਕੰਠ ਪਰੋਤ। ਕਿਦਾਰਾ ਮਹੱਲਾ ਪੰਜਵਾਂ, ਸੰਤੇ ਧੂਰ ਲੈ ਮੁਖ ਮਲੀ, ਗੁਣਾ ਅਚੁੱਤ ਸਦਾ ਪੂਰਨ, ਨੈ ਦੇ ਦੋਖ ਵਿਆਪੇ ਕਲੀ ਰਾਮ।
ਗੁਰਬਚਨ ਕਾਰਜ ਸਰਬ ਪੂਰਨ ਈ ਤੂਤ ਨੇ ਹਲੀ ਪ੍ਰਭੀ ਕਾਨਕ ਸਰਬਤ ਪੂਰਨ ਵਿਖੇ ਅਗਨਾ ਜਲੇ ਗਹਿ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਨਾਥ ਆਇਓ ਨਾਨਕ ਹਰ ਸੰਗ ਚਲੇ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੇ ਮਨ ਰੁਚੇ ਕੋਟ ਚਾਂਤ ਆਨੰਦ ਪੂਰਨ ਚਲਤ ਜਲਤ ਛਾਤੀ ਬੁਝੇ ਰਾਮ ਸੰਤ ਮਾਰਗ ਚਲਤ ਪ੍ਰਾਣੀ ਪਤ ਤੁਜ ਉਦਰੇ ਮੁੱਚੇ ਰੇਨ ਸਜਨ ਕੀ ਲੱਗੀ ਮਸਤਕ ਅਨਕ ਤੀਰਥ ਸੁਚੈ ਚਰਨ ਕਮਲ ਧਿਆਨ ਪੀਤਰ ਘਟ ਕਟੇ ਸੁਆਮੀ ਸੁਜੈ ਸਰਨ ਦੇਵ ਪਾਰ ਨਾਨਕ ਬਹੁਰ ਜਮ ਨਾ ਲੁਜੈ ਕਿਰਦਾਰਾ ਕਿਰਦਾਰਾ ਸ਼ੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਓ ਪੂਰ ਰਿਹਾ ਸਰਬਤਰ ਮੈਂ ਸੁਪੁਰਖ ਵਿਧਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਧਾਤਾ ਘਟ ਘਟ ਨਦਰ ਨਿਹਾਲਿਆ ਜੋ ਸਰਨੀ ਆਵੇ ਸਰਬ ਸੁਖ ਪਾਵੇ ਤਿਲ ਨਹੀਂ ਪੰਨੇ ਕਾਲਿਆ ਹਰ ਗੁਣ ਨਿਧ ਗਾਏ ਸਹਿਜਸ ਪਾਏ ਪ੍ਰੇਮ ਮਹਾਰਸ ਮਾਤਾ ਨਾਨਕ ਦਾਸ ਤੇਰੀ ਸਰਨਾਈ ਤੂੰ ਪੂਰਨ ਪੁਰਖ ਵਿਧਾਤਾ ਹਰ ਪ੍ਰੇਮ ਭਗਤ ਜਨ ਬੇਦਿਆ ਸੇ ਆਨ ਕਤ ਜਾਏ ਮੀਨ ਬਿਛੋਆ ਨਾ ਸਹੇ ਜਲ ਬਿਨ ਮਰ ਪਾਹੇ ਹਰ ਬਿਨ ਕਿਉਂ ਰਹੀਏ ਦੁੱਖ ਕਿਨ ਸਹੀਏ ਚਾਤਰਕ ਬੂੰਦ ਪਿਆਸਿਆ ਕਬਰੈਨ ਬਿਹਾਵੇ ਚੱਕਵੀ ਸੁਖ ਪਾਵੇ ਸੂਰਜ ਕਿਰਨ ਪਰਗਾਸਿਆ ਹਰ ਦਰਸ ਮਨ ਲਾਗਾ ਦਿਨ ਸੁਭਾਗਾ ਆਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹੇ ਬੇਨੰਤੀ ਕਤ ਹਰ ਬਿਨ ਪ੍ਰਾਨ ਟਿਕਾਏ ਸਾਸ ਬਿਨਾ ਜਿਉਂਦੇ ਰੀ ਕਤ ਸੁਭਾ ਪਾਵੇ ਦਰਸ ਬਿਹੂਣਾ ਸਾਧ ਜਨ ਕਿਨ ਟਿਕਣਾ ਆਵੈ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬੇਦਿਆ ਹਰ ਰਸਕ ਬਿਰਾਗੇ ਨਾਮ ਲਿਵ ਲਾਗੇ ਕਤਹੂ ਨਾ ਜਾਏ ਨਖੇਦਿਆ ਹਰ ਸਿਉ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਮਾਵੈ ਹੋ ਕਿਰਪਾ ਨਾਨਕੇ ਸੁਆਮੀ ਹਰ ਚਰਨੇ ਸੰਗ ਸਮਾਵੈ ਖੋਜਤ ਖੋਜਤ ਪ੍ਰਭ ਮਿਲੇ ਹਰ ਕਰਨਾ ਕਰਨਾ ਧਾਰੇ ਨਿਰਗੁਣ ਨੀਚ ਨਾਥ ਮੈਂ ਨਹੀਂ ਦੁੱਖ ਵਿਚਾਰੇ ਨਹੀਂ ਦੁੱਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਧ ਵਿਖਾਨਿਆ ਭਗਤ ਬਛਲ ਸੁਨ ਅਚਲੋ ਰਗੇਹਾ ਘਟ ਘਟ ਪੂਰ ਸਮਾਨਿਆ ਸੁਖ ਸਾਗਰ ਉਪਾਇਆ ਸਹਿਜ ਸੁਭਾਇਆ ਜਨ ਮਨ ਦੁਖਾਰੇ ਕਰ ਗਹਿ ਲੀਨੇ ਨਾਨਕ ਦਾਸ ਆਪਣੇ ਰਾਮ ਨਾਮ ਔਰ ਹਾਰੇ ਰਾਗ ਕਿਤਾਰਾ ਬਾਣੀ ਕਬੀਰ ਜੀ ਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਸਤ ਨਿੰਦਾ ਦੋਹੋਂ ਬਿਵਰਜਤ ਤਜੋ ਮਾਂ ਨੇ ਬਿਮਾਨਾ ਲੋਹਾ ਕੰਚਨ ਸਮ ਕਰ ਜਾਨੇ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦ ਕੋਈ ਕਾਮ ਕ੍ਰੋਧ ਲੋਹ ਮੋਹ ਬਿਵਰਜਤ ਹਰ ਪਦ ਚੀਨੇ ਸੋਈ ਰਾਮ ਰਜ ਗੁਣ ਤਮ ਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ ਤੀਰਥ ਵਰਤ ਨੇਮ ਸੰਜਮ ਰਹਾ ਸਦਾ ਰਹੇ ਨੇ ਕਾਮਾ ਤ੍ਰਿਸਨਾਰ ਮਾਇਆ ਭਰਮ ਚੂਕਾ ਚਿਤਵਤੇ ਆਤਮ ਰਾਮਾ ਜੇ ਮੰਦਰ ਦੀਪ ਕਵਰ ਗਾਸਿਆ ਅੰਧਕਾਰ ਤੈ ਨਾਸਾ ਨਿਰਪਾ ਪੂਰ ਰਹੇ ਪਰਮ ਪਾਗਾ ਕਹੇ ਕਬੀਰ ਜਨ ਦਾਸਾ

ਮੇਰਾ ਹੱਥ ਚੜਿਆ ਨਿਰਮੁਲਕ ਛੁੱਟੀ ਗਏ ਛੁੱਟ ਗਏ ਸੰਸਾਰੀ ਰਾਮ ਸੱਚੇ ਲਾਏ ਤੋ ਸੱਚ ਲਾਗੇ ਸੱਚੇ ਕੇ ਬਿਹਾਰੀ ਸੱਚੀ ਵਸਤ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੇ ਆਪੇ ਰਤਨ ਜਵਾਹਰ ਮਾਨਕ ਆਪੇ ਹੈ ਪਸਾਰੀ ਆਪੇ ਦੇ ਦਿਸ ਆਪ ਚਲਾਵੇ ਨਿਸ਼ਚਲ ਹੈ ਵਪਾਰੀ ਮਨ ਕਰ ਬਹਿਲ ਸੁਰਤ ਕਰ ਪੈਂਡਾ ਗਿਆਨ ਗੁਣ ਡਰ ਭਾਰ ਡਾਰੀ ਕਹਿ ਤਕਵੀਰ ਸੁਣੋ ਰੇ ਸੰਤੋ ਨਿਭੀ ਖੇਪ ਮਾਰੀ ਨੇਕੀ ਕਲਵਾਰ ਗਵਾਰ ਮੁੱਢ ਮਤ ਉਲਟੋ ਪਵਨ ਫਿਰਾਵੋ ਮਤ ਮਨ ਮਤ ਬਾਰ ਮੀਰ ਸਨ ਸਰ ਭਾਠੀ ਅੰਮ੍ਰਿਤ ਧਾਰ ਚੁਆਵੋ ਬੋਲੋ ਭਈਆ ਰਾਮ ਕੀ ਦੁਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਹਿਜੇ ਪਿਆਸ ਬਜਾਏ ਰਹਾਓ ਪੈ ਵਿੱਚ ਪਾਓ ਪਾਏ ਕੋ ਬੂਝੇ ਹਰਸ ਪਾਵੈ ਭਾਈ ਜੇਤੇ ਕਟ ਅੰਮ੍ਰਿਤ ਸਭੀ ਮੈਂ ਪਾਵੈ ਤਿਸੇ ਪਿਆਏ ਨਗਰੀ ਏਕੇ ਨੌ ਦਰਵਾਜੇ ਤਾਵਤ ਬਰਜ ਰਹਾਈ ਤ੍ਰੈਕੁੱਟੀ ਛੁੱਟੇ ਦਸਵਾਂ ਦਰ ਖੁੱਲੇ ਤਾਂ ਮਨ ਕੀਵਾਂ ਪਾਈ ਅਵੇ ਪਦ ਪੂਰ ਤਾਪ ਤੈ ਨਾਸੇ ਕਹੇ ਕਬੀਰ ਵਿਚਾਰੀ ਉਬਟ ਚਲ ਉਬਟ ਚਲਤੇ ਹਮਦ ਮਾਇਆ ਜੈਸੇ ਖੋਂਦ ਖੁਆਰੀ ਜੈਸੇ ਖੋਂਦ ਖੁਆਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਏਕੇ ਜਾਨੀ ਛੁੱਟੀ ਫੁੱਟੀ ਆਖੇ ਕਛੂ ਨਾ ਸੂਝੇ ਬੂਡ ਮੂਹੇ ਬਿਨ ਪਾਣੀ ਚਲਤ ਕਤ ਟੇਡੇ ਟੇਡੇ ਟੇਡੇ ਅਸਤ ਅਸਤ ਚਰਮ ਬਿਸਟਾ ਕੇ ਮੁਦੇ ਦੁਰਗੰਧ ਹੀ ਕੇ ਬੇਡੇ ਰਾਮ ਰਾਮ ਨ ਜਪੋ ਕਵਨ ਪਰਮ ਭੁੱਲੇ ਤੁਮ ਤੋ ਤੁਮ ਤੇ ਕਾਲ ਨ ਦੂਰੇ ਅਨਕ ਜਤਨ ਕਰੇ ਤਨ ਰਾਖੋ ਰਹੇ ਅਵਸਥਾ ਪੂਰੇ ਆਪਨ ਕਿਆ ਕਛੂ ਨ ਹੋਵੇ ਕਿਆ ਕੋ ਕਹੇ ਪ੍ਰਾਨੀ ਜਾਂ ਤਿਸ ਪਾਵੇ ਸਤਿਗੁਰ ਭੇਟੇ ਏਕੋ ਨਾਮ ਵਿਖਾਨੀ ਬਲੂਐ ਕੇ ਕਰੂ ਐ ਮੈਂ ਵਸਤੇ ਫੁੱਲਵਤ ਦੇ ਆਨੇ ਕਹ ਕਬੀਰ ਜੈ ਰਾਮ ਨ ਚੇਤਿਓ ਬੁੱਢੇ ਬਹੁਤ ਸਿਆਨੇ ਟੇਡੀ ਪਾਗ ਟੇਡੇ ਚੱਲੇ ਲਾਗੇ ਵੀਰੇ ਕਾਨ ਪਾਓ ਭਗਤ ਸਿਉ ਕਾਜਨ ਕਛੂਏ ਮੇਰੇ ਮੇਰੋ ਕਾਮ ਦੀਵਾਨ ਰਾਮ ਵਿਸਾਰਿਓ ਹੈ ਵਿਮਾਨ ਕਨਕ ਕਾਮਨੀ ਮਹਾਂ ਸੁੰਦਰੀ ਪੇਖ ਪੇਖ ਸਚ ਮਾਨ ਰਾਉ ਲਾਲਚ ਝੂਠ ਵਿਕਾਰ ਮਹਾਮਦ ਏ ਵਿਦਯੋਦ ਵਿਹਾਨ ਕਹੇ ਕਬੀਰ ਅੰਤ ਕੀ ਵੀਰ ਆਏ ਲਾਗੋ ਕਾਲ ਨਿਦਾਨ ਚਾਰ ਦਿਨ ਆਪਣੀ ਨੌਬਤ ਚੱਲੇ ਵਜਾਏ ਇਤਨਕ ਖਟੀਆ ਗਠੀਆ ਮਟੀਆ ਸੰਗਨ ਕਛ ਲੈ ਜਾਏ ਰਾਉ ਦੇਰੀ ਬੈਠੀ ਮੇਰੀ ਰੋਵੈ ਦੁਆਰੇ ਲੋ ਸੰਗ ਮਾਏ ਮਰਹਟ ਲਾਗ ਸਭ ਲੋਕ ਕੁਟੰਬ ਮਿਲ ਹੰਸ ਕੇਲਾ ਜਾਏ ਬੈ ਸੁਤ ਬੈ ਵਿਤ ਬੈਪੁਰ ਪਾਟਨ ਬਰਨ ਦੇਖੇ ਆਏ ਕਹਿ ਤਕਵੀਰ ਰਾਮ ਕੀ ਨਾ ਸਿਮਰੋ ਜਨਮ ਕਾਰਥ ਜਾਏ ਰਾਗ ਕਹਿੰਦਾ ਕੇਦਾਰਾ ਬਾਣੀ ਰਵਿਦਾਸ ਜੀਉ ਕੇ ਇਕਾਰ ਸਤਿਗੁਰ ਪ੍ਰਸਾਦ ਖਟ ਕਰਮ ਕੁਲ ਸਜੁਤ ਹੈ ਹਰ ਭਗਤ ਹਿਰਦੇ ਨਾਏ ਚਰਨਾਰ ਬਿੰਦ ਨ ਕਥਾ ਭਾਵੈ ਸੁਪਚ ਸੁਪਚ ਤੁਮ ਸਮਾਨ ਰੇ ਚੇਤ ਚੇਤ ਚੇਤ ਚੇਤ।

ਸੱਤਰ ਜਾਤ ਸਤੇ ਕ੍ਰਿਸ਼ਨ ਲਾਵੈਤ ਲੋਕ ਬਪਰਾ ਕਿਆ ਸਰਾਹੇ ਤੀਨ ਲੋਕ ਪਰਵੇਸ਼ ਅਜਾ ਮਲ ਪਿੰਗ ਲਾਲ ਪਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉ ਨਾ ਤਰੇ ਰਵਿਦਾਸ ਰਾਗ ਭੈਰੋ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਹਿ ਪੰਗੁਰ ਪ੍ਰਸਾਦ ਤੁਝਤੇ ਵਾਰ ਕੁਛ ਨ ਹੋਏ ਤੂੰ ਕਰ ਕਰ ਦੇਖੇ ਜਾਣੇ ਸੋਏ ਕਿਆ ਕਹੀਏ ਕਿਛ ਕਹੀ ਨ ਜਾਏ ਜੋ ਕੁਛ ਹੈ ਸਭ ਤੇਰੀ ਰਜਾਏ ਰਾਮ ਜੋ ਕੁਛ ਕਰਨਾ ਸੋ ਤੇਰੇ ਪਾਸ ਕਿਸੇ ਆਗੇ ਕੀਚੇ ਅਰਦਾਸ ਆਖਣ ਸੁਣਨਾ ਤੇਰੀ ਬਾਣੀ ਤੂੰ ਆਪੇ ਜਾਣੇ ਸਰਬ ਬਿਡਾਣੀ ਕਰੇ ਕਰਾਏ ਜਾਣੇ ਆਪ ਨਾਨਕ ਦੇਖੇ ਤਾਪ ਥਾਪ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ ਗੁਰ ਕੇ ਸਭ ਤਰੇ ਮਨ ਕੇਤੇ ਇੰਦਰਾਤਕ ਬ੍ਰਹਮਾਦ ਤਰੇ ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੇ ਪਾਰ ਪਰੇ ਭਵਜਲ ਬਿਨ ਸਭ ਦੇ ਕਿਉਂ ਧਰੀਏ ਨਾਮ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਏ ਰਾਮ ਗੁਰਦੇਵਾ ਗੁਰ ਅਲਖ ਪੇਵਾ ਤਰੇ ਪਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੇ ਗੁਰਦਾਤੇ ਪਾਇਆ ਅਲਖ ਪੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨੇ ਸਮਾਏ ਮਨ ਜੋਗੀ ਮਨ ਬਿਨ ਦਿਨ ਸਭੇ ਉਗੇ ਮਨ ਸਮਝੇ ਗੁਣ ਗਾਏ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਰਪੁਰ ਲੀਨਾ ਸਾਚ ਸ਼ਬਦ ਨਿਸਤਾਰਾ ਭੈਰੋ ਮਹੱਲਾ ਪਹਿਲਾ ਨੈਣੀ ਦ੍ਰਿਸ਼ਟ ਨਹੀਂ ਤਾਂ ਨਹੀਂ ਨਾ ਜਰ ਜਿਤਿਆ ਸਿਰ ਕਰ ਲੋ ਰੂਪ ਰੰਗ ਰਸ ਨਹੀਂ ਸਾਚਾ ਕਿਉਂ ਛੋਡੇ ਜਮ ਜਾਲੋ ਪ੍ਰਾਣੀ ਹਰ ਜਪ ਜਨਮ ਗਿਓ ਸਾਚ ਸ਼ਬਦ ਬਿਨ ਕਬੂ ਨ ਝੂਠਸ ਬਿਰਥਾ ਜਨਮ ਪਿਓ ਰਾਮ ਤਨ ਮੈਂ ਕਾਮ ਕ੍ਰੋਧ ਹੂੰ ਮਮਤਾ ਕਠਨ ਪੀਰ ਅਤਿ ਭਾਰੀ ਗੁਰਮੁਖ ਰਾਮ ਜਪੋ ਰਸ ਰਸਨਾ ਇਨ ਵਿਦ ਧਰ ਤੂੰ ਤਾਰੇ ਬਹਰੇ ਕਰਨ ਅਕਲ ਪਹੀ ਹੋਚੀ ਸ਼ਬਦ ਸਹਿਜ ਨੇ ਬੂਝਿਆ ਜਨਮ ਪਦਾਰਥ ਮਨ ਮੁਖਾਰਿਆ ਬਿਨ ਗੁਰੇ ਅੰਧ ਨਾ ਸੂਝਿਆ ਰਹੇ ਉਦਾਸਾ ਸਨਿਰਾਸਾ ਸਹਿਜ ਧਿਆਨ ਬਿਰਾਗੀ ਪਰਨਵਤ ਨਾਨਕ ਗੁਰਮੁਖ ਛੂਟਸ ਰਾਮ ਨਾਮ ਲਿਵ ਲਾਗੀ ਭੈਰੋ ਮਹੱਲਾ ਪਹਿਲਾ ਪੁੰਡੀ ਚਾਲ ਚਰਨ ਕਰ ਬਿਖਸਰੈ ਤੁਚਾ ਦੇ ਕਰ ਕਮਲਾਨੀ ਨੇਤਰੀ ਧੁੰਦ ਕਰਨ ਪਹਿ ਬਹਿਰੇ ਮਨਮੁਖ ਨਾਮ ਨ ਜਾਣੇ ਅੰਦਲੇ ਕਿਆ ਪਾਇ

ਜਬ ਬੋਲੇ ਤਤ ਭੀਕੇ ਸੰਤ ਜਨਾ ਕੇ ਨਿੰਦਾ ਵਿਆਪਸ ਪਸ਼ੂ ਪਏ ਕਰਦੇ ਹੋਏ ਨਾਨਕੇ ਅੰਮ੍ਰਿਤ ਕਾ ਰਸ ਬੇਲੇ ਪਾਇਆ ਸਤਿਗੁਰ ਮੇਲ ਮਲਾਏ ਜਬ ਲਗ ਸ਼ਬਦ ਭੇਦ ਨੇ ਆਇਆ ਤਬ ਲਗ ਕਾਲ ਸੰਤਾਏ ਅਨ ਕੋ ਦਰ ਕਰ ਕਬੂ ਨ ਜਾਨਸ ਏਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹੇ ਵਿਚਾਰਾ ਪੈਰੋ ਮਹੱਲਾ ਪਹਿਲਾ ਸਗਲੀ ਰਹਿਣ ਸੋਭਤ ਗਲ ਪਾਹੀ ਦਿਨ ਸੰਜਾਲ ਗਵਾਇਆ ਖਿਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹ ਜਗਤ ਪਾਇਆ ਮਨ ਰੇ ਕਿਉਂ ਛੂਟਸ ਦੁਖ ਭਾਰੀ ਕਿਆ ਲੈ ਆਵਸ ਕਿਆ ਲੈ ਜਾਵਸ ਰਾਮ ਜਪੋ ਗੁਣ ਗਾ ਗੁਣਕਾਰੀ ਰਾਮ ਉਂਦੋ ਕਬਲ ਮਨਮੁਖ ਮਤ ਹੋਛੇ ਮਨ ਅੰਧੇ ਸਿਰ ਧੰਦਾ ਕਾਲ ਵਿਕਾਲ ਸਦਾ ਸਿਰ ਤੇਰੇ ਬਿਨ ਆਵੇ ਗਲ ਪੰਦਾ ਡਗਰੀ ਚਾਲ ਨੇਤਰ ਪੁੰਨ ਤੁੰਦਲੇ ਸ਼ਬਦ ਸੁਤ ਨਹੀਂ ਭਾਈ ਸਸਤਰ ਬੀਦ ਤ੍ਰੈ ਗੁਣ ਹੈ ਮਾਇਆ ਅੰਧਲੋ ਤੰਦ ਕਮਾਈ ਖੋਇਓ ਮੂਲ ਲਾਭ ਕੈ ਪਾਵਸ ਦੁਰਮਤ ਗਿਆਨ ਬਿਹੂਣੇ ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੇ ਨੇ ਭੈਰੋ ਮਹੱਲਾ ਪਹਿਲਾ ਗੁਰ ਕੇ ਸੰਗ ਰਹੇ ਦਿਨ ਰਾਤੀ ਰਾਮ ਗੁਰ ਕੇ ਸੰਗ ਰਹੇ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨ ਜਾਣਸ ਸ਼ਬਦ ਪਛਾਣਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮਨ ਮੈਂ ਮਨ ਭਾਵੈ ਸੋ ਜਨ ਐਸਾ ਮੈਂ ਮਨ ਭਾਵੈ ਆਪ ਮਾਰ ਪਰੰਪਰ ਰਾਤਾ ਗੁਰ ਕੀ ਕਾਰ ਕਮਾਵੈ ਰਾਮ ਅੰਤਰ ਬਾਹਰ ਪੁਰਖ ਨਿਰੰਜਨ ਆਦਿ ਪੁਰਖ ਦੇਸੋ ਘੱਟ ਘੱਟ ਅੰਤਰ ਸਰ ਨਿਰੰਤਰ ਰਬ ਰਿਹਾ ਸੱਚ ਵੈਸੋ ਸੱਚ ਰਤੇ ਸੱਚ ਅੰਮ੍ਰਿਤ ਜੇਵਾ ਮਿਥਿਆ ਮੈਲ ਨਰਾਏ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸਬਦ ਰਤੇ ਪਤ ਪਾਏ ਗੁਣੀ ਗੁਣੀ ਮਿਲਾਹ ਪਾਵਸ ਗੁਰਮੁਖ ਨਾਮ ਬਿਡਾਈ ਸਗਲੇ ਦੁੱਖ ਮਿਟ ਹੈ ਗੁਰ ਸੇਵਾ ਨਾਨਕ ਨਾਮ ਸਗਾਈ ਭੈਰੋ ਮਹੱਲਾ ਪਹਿਲਾ ਹਿਰਦੇ ਨਾਮ ਸਰਬ ਧਨ ਤਾਰਨ ਗੁਰ ਪ੍ਰਸਾਦੀ ਪਾਈਐ ਅਮਰ ਪਦਾਰਥ ਤੇ ਕਰਤਾਰਥ ਸਹਿਜ ਧਿਆਨ ਲਿਵਲਾਈਐ ਮਨ ਰੇ ਰਾਮ ਭਗਤ ਚਿਤ ਲਾਈਏ ਗੁਰਮੁਖ ਰਾਮ ਨਾਮ ਜਪ ਹਿਰਦੇ ਸਹਿਜ ਸਿਤੀ ਕਰ ਜਾਈਏ ਰਾਮ ਪਰਮ ਭੇਦ ਪਾ ਕਬੂ ਨ ਛੂਟਸ ਆਵਤ ਜਾਤ ਨ ਜਾਨੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਡੂਬ ਮੋਏ ਬਿਨ ਪਾਣੀ ਧੰਦਾ ਕਰਤ ਸਗਲੀ ਪਤ ਖੂਬਸ ਭਰਮ ਨ ਮਿਟ ਸਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਵੇ ਅੰਦਲੇ ਧੰਦ ਪਸਾਰਾ ਅਕਲ ਰੰਜਨ ਸਿਰ ਸਿਉ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਰ ਏਕੋ ਜਾਣਿਆ ਨਾਨਕ ਅਵਰ ਨ ਦੂਆ ਭੈਰਵ ਮਹੱਲਾ ਪਹਿਲਾ ਜਗਨ ਓਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹੇ ਰਾਮ ਨਾਮ ਬਿਨ ਮੁਕਤ ਨ ਪਾਵਸ ਮੁਕਤ ਨਾਮ ਗੁਰਮੁਖ ਲਹਿ ਰਾਮ ਨਾਮ ਬਿਨ ਬਿਰਥੇ ਜਗ ਜਨਮਾ ਬਿਖ ਕਾਵੇ ਬਿਖ ਬੋਲੀ ਬੋਲੇ ਬਿਨ ਆਵੇ ਨਿਪਲ ਮਨ ਭਰਮ ਨਾ ਰਾਮ ਪੁਸਤਕ ਪਾਠ ਬਿਹ ਕਰਨ ਵਿਖਾਣੇ ਸੰਧਿਆ ਕਰਮ ਤਿਕਾਲ ਕਰੇ ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ ਰਾਮ ਨਾਮ ਬਿਨ ਉਜਰ ਉਰ ਜਮਰੇ ਡੰਡ ਕਮੰਡਲ ਸਿਖਾ ਸੂਤ ਧੋਤੀ ਤੀਰਥ ਕਵਨ ਅਤ ਭਰਮਨ ਕਰੇ ਰਾਮ ਨਾਮ ਬਿਨ ਸ਼ਾਂਤ ਨਾਵੇ ਜਪ ਹਰ ਹਰ ਨਾਮ ਸੋ ਪਾਰ ਪਰੇ ਜਟਾ ਮੁਕਟ ਤਨ ਭਸਮ ਲਗਾਏ ਬਸਤਰ ਛੋੜ ਤਨ ਨਗਨ ਪਿਆ ਰਾਮ ਨਾਮ ਬਿਨ ਤ੍ਰਿਪਤ ਨਾਵੇ ਕਿਰਤਕ ਬਾਂਧੇ ਭੇਖ ਪਿਆ ਜੇਤੇ ਜੀ ਜੰਤ ਜਲ ਥਲ ਮਹੀਅਲ ਜਤਰ ਕਤਰ ਤੂੰ ਸਰਬ ਜੀਆ ਗੁਰ ਪ੍ਰਸਾਦ ਰਾਖ ਲੇ ਜਨ ਕੋ ਹਰ ਰਸ ਨਾਨਕ ਝੋਲ ਪੀਆ ਰਾਗ ਭੈਰੋ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਤ ਗਾ ਗਰਬ ਨ ਕਰਿਓ ਕੋਏ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਏ ਜਾਤ ਗਰਬ ਨ ਕਰ ਮੂਰਖ ਗਵਾਰਾ ਇਸ ਗਰਬ ਤੇ ਚਲੇ ਬਹੁਤ ਬਿਕਾਰਾ ਰਹਾਉ ਚਾਰੇ ਬਰਨ ਆਖੇ ਸਭ ਕੋਏ ਬ੍ਰਹਮ ਬਿੰਦ ਤੇ ਸਭ ਪਤ ਹੋਏ ਮਾਟੀ ਏਕ ਸਗਲ ਸੰਸਾਰਾ ਬਹੁ ਵਿਦ ਭਾਂਡੇ ਘਰੇ ਘੜੇ ਕੁਮਾਰਾ ਪੰਜ ਤੱਤ ਮਿਲਦੇ ਹੀ ਕਾਕਾਰਾ ਘੱਟ ਵੱਧ ਕੋ ਕਰੇ ਵਿਚਾਰਾ ਕਹਿਤ ਨਾਨਕ ਇਹੋ ਜੀਵ ਕਰਮ ਬੰਧ ਹੋਏ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਏ ਭੈਰੋ ਮਹੱਲਾ ਤੀਜਾ ਜੋਗੀ ਗਹਿਰੀ ਪੰਡਿਤ ਭਿਖ ਤਾਰੀ ਇਹ ਸੂਤੇ ਆਪਣੇ ਹੰਕਾਰੀ ਮਾਇਆ ਮਦ ਮਾਤਾ ਰਿਹਾ ਸੋਏ ਜਾਗਤ ਰਹੇ ਨਮੂਸੇ ਕੋਏ ਰਾਮ ਸੋ ਜਾਗੇ ਜਿਸ ਸਤਿਗੁਰ ਮਿਲੇ ਪੰਚ ਤੂਤ ਬਸਗਤ ਕਰੇ।

ਹਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਹੋਜੋ ਭਾਏ ਮਨ ਖੋਜਤ ਨਾਮ ਨਾ ਨਿਧ ਪਾਈ ਰਾਮ ਮੂਲ ਮੋਹ ਕਰ ਕਰਤੇ ਜਗਤ ਪਾਇਆ ਮਮਤਾ ਲਾਏ ਭਰਮ ਭਲਾਇਆ ਇਸ ਮਨ ਤੇ ਸਭ ਪਿੰਡ ਪਰਾਣਾ ਮਨ ਕੇ ਵਿਚਾਰ ਹੁਕਮ ਬੁਝ ਸਮਾਣਾ ਕਰਮ ਹੋਵੇ ਗੁਰ ਕਿਰਪਾ ਕਰੇ ਇਹ ਮਨ ਜਾਗੇ ਇਸ ਮਨ ਕੀ ਦੁਬਧਾ ਮਰੇ ਮਨ ਕਾ ਸੁਭਾਉ ਸਦਾ ਵੈਰਾਗੇ ਸਭ ਮੈਂ ਬਸੇ ਅਤੀਤ ਅਨਰਾਗੇ ਕਹਿਤ ਨਾਨਕ ਜੋ ਜਾਣੇ ਪਿਓ ਆਦਿ ਪੁਰਖ ਨਿਰੰਜਨ ਦਿਓ ਭੈਰੋ ਮਹੱਲਾ ਤੀਜਾ ਰਾਮ ਨਾਮ ਜਗਤ ਨਿਸਤਾਰਾ ਭਵ ਜਲ ਪਾਰ ਉਤਾਰਨ ਹਾਰਾ ਗੁਰਪ੍ਰਸਾਦੀ ਹਰ ਨਾਮ ਸੰਭਾਲ ਸਦ ਹੀ ਨਿਭੇ ਤੇਰੇ ਨਾਲ ਰਾਮ ਨਾਮ ਨ ਚੇਤੇ ਮਨਮੁਖ ਗੁਵਾਰਾ ਬਿਨ ਆਵੇ ਕੈਸੇ ਪਾਵੈ ਪਾਰਾ ਆਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕੋ ਜੈਕਾਰ ਨਦਰ ਕਰੇ ਤਾਂ ਸਤਿਗੁਰੂ ਮਲਾਏ ਨਾਨਕ ਹਿਰਦੇ ਨਾਮ ਵਿਸਾਏ ਭੈਰੋ ਮਹੱਲਾ ਤੀਜਾ ਨਾਮੇ ਤੇ ਉਦਰੇ ਸਭ ਜਿਤਨੇ ਲੋ ਗੁਰਮੁਖ ਜਿਨਾ ਪ੍ਰਾਪਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਾਮ ਰਾਮ ਨਾਮ ਜਿਨ ਪ੍ਰੀਤ ਪਿਆਰ ਆਪ ਉਦਰੇ ਸਭ ਕੁਲ ਉਧਾਰਨ।

ਭਾਈ, ਗੁਰਪ੍ਰਸਾਦ ਵਸੇ ਮਨ ਆਈ ਰਹਾਓ। ਰਾਮ ਨਾਮ ਜਨ ਪਾਲੇ ਸੋਏ, ਪੂਰੇ ਗੁਰਤੇ ਪ੍ਰਾਪਤ ਹੋਏ। ਹਰ ਕਾ ਪਾਣਾ ਮੰਨੇ ਮਨੇ ਸੇ ਜਨ ਪਰਵਾਨ, ਗੁਰ ਕੇ ਸ਼ਬਦ ਨਾਮ ਨਿਸ਼ਾਨ। ਸੋ ਸੇਵੋ ਜੇ ਕਲ ਰਿਆ ਧਾਰ, ਨਾਨਕ ਗੁਰਮੁਖ ਨਾਮ ਪਿਆਰ। ਭੈਰੋ ਮਹੱਲਾ ਤੀਜਾ, ਕਲਯੁਗ ਮੈਂ ਬਹੁ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਏ। ਕਲਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲਗੇ ਪਿਆਰ। ਰਾਵ ਤਨ ਮਨ ਖੋਜ ਕਰੇ ਮੈਂ ਪਾਇਆ, ਗੁਰਮੁਖ ਰਾਮ ਨਾਮ ਚਿਤ ਲਾਇਆ। ਗਿਆਨ ਅੰਜਨ ਸਤਿਗੁਰ ਤੇ ਹੋਏ, ਰਾਮ ਨਾਮ ਰਵ ਰਿਹਾ ਤੇ ਲੋਏ। ਕਲਯੁਗ ਮੈਂ ਰਹਿ ਜਿਉ ਇਕ ਹੋਰ ਰੁੱਤ ਨ ਕਾਹੀ, ਨਾਨਕ ਗੁਰਮੁਖ ਹਿਰਦੇ ਰਾਮ ਨਾਮ ਲਿਓ ਜਮਾਈ। ਭੈਰੋ ਮਹੱਲਾ ਤੀਜਾ, ਘਰ ਦੂਜਾ ਇਕ ਓਂਕਾਰ। ਸਤਿਗੁਰ ਪ੍ਰਸਾਦ ਦੁਬਦਾਰ, ਮਨਮੁਖ ਰੋਗ ਵਿਆਪੇ, ਤਿਸਨਾ ਜਲੇ ਅਧਕਾਈ। ਮਰ ਮਰ ਜੰਮੇ ਟੋਰ ਨ ਪਾਵੇ, ਬਿਰਤਾ ਜਨਮ ਗਵਾਈ। ਮੇਰੇ ਪ੍ਰੀਤਮ ਕਰ ਕਿਰਪਾ ਦਿਓ ਬਜਾਈ, ਓਮੇ ਰੋਗੀ ਜਗਤ ਨ ਪਾਇਆ, ਬਿਨ ਸਭ ਦੇ ਰੋਗ ਨ ਜਾਈ। ਰਾਮ ਸਿਮਰਤ ਸ਼ਾਸਤਰ ਪੜ੍ਹੇ ਮੁਨ ਕੀਤੇ, ਬਿਨ ਸਭ ਦੇ ਸੁਰਤ ਨ ਪਾਈ। ਤ੍ਰੈ ਗੁਣ ਸਭੇ ਰੋਗ ਵਿਆਪੇ, ਮਮਤਾ ਸੁਰਤ ਗਵਾਈ। ਇੱਕ ਆਪੇ ਕਾਢ ਲਏ ਪ੍ਰਭ ਆਪੇ, ਗੁਰਸੇਵਾ ਪ੍ਰਭ ਲਾਏ। ਹਰ ਕਾ ਨਾਮ ਨਿਧਾਨੋ ਪਾਇਆ, ਸੁਖ ਵਸਿਆ ਮਨ ਆਏ। ਚੌਥੀ ਪਦਵੀ ਗੁਰਮੁਖ ਵਰਤੇ, ਤਿੰਨ ਨਿਜ ਘਰ ਵਾਸਾ ਪਾਇਆ। ਪੂਰੇ ਸਤਿਗੁਰ ਕਿਰਪਾ ਕੀਨੀ, ਵਿੱਚੋਂ ਆਪ ਗਵਾਇਆ। ਇੱਕ ਸਿਰ ਕਾਰ ਇੱਕ ਸਿਰ, ਚੌਥੀ ਪਦਵੀ ਗੁਰਮੁਖ ਵਰਤੇ, ਤਿੰਨ ਨਿਜ ਘਰ ਵਾਸਾ ਪਾਇਆ। ਪੂਰੇ ਸਤਿਗੁਰ ਕਿਰਪਾ ਕੀਨੀ, ਵਿੱਚੋਂ ਆਪ ਗਵਾਇਆ। ਇੱਕ ਸਕੀ ਸਰਕਾਰ ਇੱਕ ਜਿਨ, ਬ੍ਰਹਮਾ ਵਿਸ਼ਨ ਰੁਦਰ ਪਾਇਆ। ਨਾਨਕ ਨਿਚਲ ਸਾਚਾ ਏਕੋ, ਨਾ ਉਹ ਮਰੇ ਨਾ ਜਾਇਆ। ਭੈਰੋ ਮਹੱਲਾ ਤੀਜਾ, ਮਨਮੁਖ ਦੁਬਦਾ ਸਦਾ ਹੈ ਰੋਗੀ, ਰੋਗੀ ਸਗਲ ਸੰਸਾਰਾ। ਗੁਰਮੁਖ ਬੂਝੇ ਰੋਗ ਆਵੇ, ਗੁਰ ਸਬਦੀ ਵਿਚਾਰਾ। ਹਰ ਜਿਉ ਸਤਸੰਗਤ ਮੈਂ ਲਾਏ, ਨਾਨਕ ਤਿਸਨੂੰ ਦੇ ਵਡਿਆਈ। ਜੋ ਰਾਮ ਨਾਮ ਚਿਤ ਲਾਏ, ਰਾਮ ਮਮਤਾ ਕਾਲ ਸਭ ਰੋਗ ਵਿਆਪੇ। ਤਿੰਨ ਜਮ ਕੀ ਹੈ ਸਿਰਕਾਰਾ, ਗੁਰਮੁਖ ਪ੍ਰਾਣੀ ਜਮ ਨੇੜ ਨਾ ਆਵੇ। ਜਿਨ ਹਰ ਰਾਖਿਆ ਔਰ ਧਾਰਾ, ਜਿਨ ਹਰ ਕਾ ਨਾਮ ਨ ਗੁਰਮੁਖ ਜਾਤਾ। ਸੇ ਜਗ ਮੈਂ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨਕੀਨੀ। ਵਿਰਥਾ ਜਨਮ ਗਵਾਇਆ, ਨਾਨਕ ਸੇ ਪੂਰੇ ਬਟਭਾਗੀ। ਸਤਿਗੁਰ ਸੇਵਾ ਲਾਏ, ਜੋ ਇੱਛੇ ਸੋਈ ਪਲ ਪਾਵੇ, ਗੁਰਬਾਣੀ ਸੁਖ ਪਾਏ। ਭੈਰੋ ਮਹੱਲਾ ਤੀਜਾ, ਦੁੱਖ ਵਿੱਚ ਜੰਮੇ ਦੁੱਖ ਮਰੇ, ਦੁੱਖ ਵਿੱਚ ਕਾਰ ਕਮਾਏ। ਗਰਭ ਜੋਨੀ ਵਿੱਚ ਕਦੇ ਨਾ ਨਿਕਲੇ, ਬਿਸਟਾ ਮਹਿ ਸਮਾਏ। ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵਨ ਕੀਨੀ। ਹਰ ਕਾ ਨਾਮ ਨ ਪਾਇਆ ਰਾਮ, ਗੁਰ ਕਾ ਸ਼ਬਦ ਸਭ ਰੋਗ ਗਵਾਏ। ਜਿਸ ਨੂੰ ਹਰ ਸਿਉਂ ਲਾਏ, ਨਾਮੇ ਨਾਮ ਮਿਲੇ ਵਡਿਆਏ। ਜਿਸ ਨੂੰ ਮਨ ਵਸਾਏ, ਸਤਿਗੁਰ ਭੇਟੇ ਤਾਂ ਫਲ ਪਾਏ। ਸਚ ਕਰਨੀ ਸੁਖਸਾਰ, ਸੇ ਜਨ ਨਿਰਮਲ ਜੋ ਹਰ ਲਾਗੇ। ਹਰ ਨਾਮੇ ਧਰੇ ਪਿਆਰ, ਤਿਨਕੀ ਰੀਨ ਮਿਲੇ ਤਾਂ ਮਸਤਕ ਲਾਏ। ਜਿਨ ਸਤਿਗੁਰ ਪੂਰਾ ਧਿਆਇਆ, ਨਾਨਕ ਤਿਨਕੀ ਰੀਨ ਪੂਰੇ ਭਗ ਪਾਈਏ। ਜਿਨ ਰਾਮ ਨਾਮ ਚਿਤ ਲਾਇਆ। ਭੈਰੋ ਮਹੱਲਾ ਤੀਜਾ, ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨਕੇ ਹਿਰਦੇ ਸਾਚਾ ਸੋਏ। ਸਾਚੀ ਭਗਤ ਕਰੇ ਦਿਨ ਰਾਤੀ, ਤਾਂ ਮਨ ਤਾਂ ਤਨ ਦੁੱਖ ਨਾ ਹੋਏ। ਭਗਤ ਭਗਤ ਕਹੇ ਸਭ ਕੋਈ, ਬਿਨ ਸਤਿਗੁਰ ਸੇਵੇ ਭਗਤ ਨ ਪਾਈਏ। ਪੂਰੇ ਭਾਗ ਮਿਲੇ ਪ੍ਰਭ ਸੋਈ। ਰਾਮ ਮਨੁਖ ਮੂਲ ਗਵਾਵੇ, ਲਾਭ ਮੰਗੇ ਲਾਹਾ ਲਾਭ ਕਿਦੋਂ ਹੋਏ। ਜਮਕਾਲ ਸਦਾ ਹੈ ਸਿਰ ਉੱਪਰ, ਦੂਜੇ ਪਾਏ ਪਤਕ ਹੋਏ। ਬਹਿਲੇ ਭੇਖ ਪਵੇ ਦਿਨ ਰਾਤੀ, ਓਮੇ ਰੋਗ ਨ ਜਾਏ। ਪੜ ਪੜ ਰੁਜੇ ਬਾਦ ਬਖਾਣੇ, ਮਿਲ ਮਾਇਆ ਸੁਰਤ ਗਵਾਏ। ਸਤਿਗੁਰ ਸੇਵੇ ਪਰਮਤ ਪਾਵੇ, ਨਾਮ ਮਿਲੇ ਵਡਿਆਏ। ਨਾਨਕ ਨਾਮ ਜਿਨਾ ਮਨ ਵਸਿਆ, ਦਰ ਸਾਚੇ ਪਤ ਪਾਈ। ਭੈਰੋ ਮਹੱਲਾ ਤੀਜਾ, ਮਨਮੁਖ ਆਸਾ ਨਹੀਂ ਉਤਰੇ, ਦੂਜੇ ਪਾਏ ਖੁਆਏ। ਉਧਰ ਨੈ ਸਹਿਨ ਨ ਭਰੀਏ ਕਬੂ, ਤਿਸਨਾ ਅਗਨ ਪਚਾਏ। ਸਦਾ ਆਨੰਦ ਰਾਮ ਰਸ ਮਾਤੇ, ਸਦਾ ਆਨੰਦ ਰਾਮ ਰਸ ਰਾਤੇ। ਦੇ ਨਾਮ ਦੁਬਦਾ ਨੈ ਦੁਬਦਾ ਮਨ ਭਾਗੀ, ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ। ਰਾਮ ਆਪੇ ਬ੍ਰਹਮ ਪਾਪੇ ਪਾਰ ਬ੍ਰਹਮ ਸ੍ਰੇਸ਼ਟ ਜਿਨ ਸਾਜੀ, ਸਿਰ ਸਿਰ ਧੰਦੇ ਲਾਏ। ਮਾਇਆ ਮੋਹ ਕੀਆ ਜਿਨ ਆਪੇ, ਆਪੇ ਦੂਜੇ ਲਾਏ। ਤਿਸ ਨੂੰ ਕਿਹਾ

होवे सब तुझे तुझ में समाए, गुरमुख ज्ञान तत् विचारा ज्योति ज्योत मिलाए। सो प्रभ साचा सद ही साचा, साचा सब कारा, नानक सतगुरु बुझ सोझी पाई, सच नाम निस्तारा। भैरो महला तीजा, कल मह प्रेत जिनी राम ना पछाता, सत सतयुग परमहंस विचारी, द्वापर त्रिते मानस भरते, बेले होमे मारी। कल में राम नाम बड़े आई, जुग जुग गुरमुख एक हो जाता, बे नावे मुक्त न पाई राव। हिरदे नाम लखे जन साचा, गुरमुख मन बसाई, आप तरे सगले कुल तारे, जिनी राम नाम ले बिलाई। मेरा प्रभ है गुण का दाता, अवगण शब्द जलाए, जिन मन वसिया से जन सोए, हिरदे नाम बसाए। घर दर महल सतगुरु दिखाया, रंग सिंह रलिया माने, जोगश करे सो भला कर माने, नानक नाम बखाने। भैरो महला तीजा, मनसा मने समाइल, गुर सब दी विचार, गुर पूरे ते सोझी पवे, फिर मरे न बारो बारा। मन मेरे राम नाम धार, गुर प्रसाद परम पद पाया, सब इच्छ पजावन हार राम। सब एको रब रिया, गुर बिन बूजन पाए, गुरमुख प्रगट हुआ, मेरा हर प्रभ अंदिन हर गुण गाए। सुखदाता हरेक है, होर थै सुख न पाए, सतगुर जिन्य सेविया, दाता से अंत गए पछताए। सतगुर सेव सदा सुख पाया, फिर दुख न लागे आताए, नानक हर भगत प्राप्त होए, ज्योति ज्योत समाए। भैरो महला तीजा, बाज गुरु जगत बहराना, पुला चूटा खाई, मर मर जमे सदा दुख पाए, दर की खबर न पाई। मेरे मन सदा रहो सतगुर की सरना, हिरदे हर नाम मीठा सद लागा, गुर शब्द पव जल तरना राव। भेख करे बहुत चित डोले, अंतर काम क्रोध अहंकार, अंतर तिसना भूख अत बहुती, पौकत फिरे दरबार। गुर के शब्द मरे फिर जीवे, तिनको मुक्त द्वार, अंतर शांत सदा सुख होवे, हर राख्या और तारा। ज्यों तिस भावे तिवे चलावे, करना कछु न जाई, नानक गुरमुख शब्द संभाले, राम नाम वडियाई। भैरो महला तीजा, होमे माया मोहे खुआया, दुख हटे दुख काए, अंतर लोभ हलक दुख पागरी, अंतर लोभ हलक दुख पारी, बिन ब्रेक बरमाए। मनमुख तिरक जीवन सहसार, राम नाम सुपने नहीं चेत्या, हर सिंह दक देन लागे प्यार राम। पशुआ कर्म करे नहीं बूझे, कूड़ कमावे कूड़ो होए, सतगुर मिले तो उल्टी होवे, खोज लहे जन कोए। हर हर नाम रिदे सद बसिया, पाया गुणी निदान, गुर प्रसादी पूरा पाया, चुका माने अभिमान। आपे करता करे कराए, आपे मार्ग पाए, आपे गुरमुख दे वडियाए, नानक नाम समाए। भैरो महला तीजा, मेरी पटिया लिखो हर गोविंद गोपाला, दूजे पाए फाथे जमजाला, सतगुर करे मेरी प्रतपाला, हर सुखदाता मेरे नाला। गुर उपदेश प्रहलाद हरे उचरे, सासना ते बालक गम ना करे, रहाओ माता उपदेशे प्रहलाद प्यारे, पुत्र राम नाम छोडू जियो लियो बारे। प्रहलाद कहे सुनो मेरी माए, राम ना छोडू गुर दिया बजाए, राम ना छोडा गुर दिया बजाए, संडा मरका सब जाए पकारे, प्रहलाद आप बिगड़िया बिगड़िया, सब चाटड़े बिगाड़े। दुष्ट सभा में मंत्र पकाया, प्रहलाद का राखा हुए रगड़ाया, हाथ खड़कर ताया अत हंकार, हर तेरा कहा तुझले वार। खिन में प्यान रूप निकसया, थम पाड़ रख हर नाक्स नखे बदारिया, प्रहलाद लियो लिया वार। संत जना हर जियो कार्ज सवारे, प्रहलाद जन के इक्की कुल धारे। गुर के शब्दों में बिकमारे, नानक राम नाम संत निस्तारे। भैरो महला तीजा, आपे दैत लाए दित्ते संत जना को, आपे राखा सोए, जो तेरी सदा सरनाए, तिन मन दुख ना होए। जुग जुग रखदा जुग जुग भगता की रखदा आया, दैत पुत्र प्रहलाद गैतरी, तर्पण किशोर न जाने, सब दे मेल मलाया।
ਰਹਾਉ ਅੰਧਨ ਭਗਤ ਕਰੇ ਦਿਨ ਰਾਤੀ ਦੁਬਦਾ ਸਭ ਦੇ ਕੋਏ ਸਦਾ ਨਿਰਮਲ ਹੈ ਸੋ ਸਚ ਰਾਤੇ ਸਚ ਵਸਿਆ ਮਨ ਸੋਏ ਮੂਰਖ ਦੁਬਦਾ ਪੜ੍ਹੇ ਮੂਲ ਨਾ ਪਛਾਣੇ ਬਿਰਤਾ ਜਨਮ ਗਵਾਇਆ ਸੰਤਾਂ ਸੰਤ ਨੇ ਜਨਾ ਕੀ ਨਿੰਦਾ ਕਰੇ ਦੁਸ਼ਟ ਦੈਤ ਚੜਾਇਆ ਪ੍ਰਹਿਲਾਦ ਦੁਬਦਾ ਨਾ ਪੜ੍ਹੇ ਹਰ ਨਾਮ ਨਾ ਛੋਡੇ ਡਰੇ ਨਾ ਕਿਸੇ ਦਾ ਡਰਾਇਆ ਸੰਤ ਜਨਾ ਕਾ ਹਰ ਜਿਉ ਰਾਖਾ ਦੈਤ ਕਾਲ ਨੇੜਾ ਆਇਆ ਦੈਤੇ ਕਾਲ ਨੇੜਾ ਆਇਆ ਆਪਣੀ ਪਹਿਜਰਾ ਆਪੇ ਰਾਖੇ ਭਗਤਾਂ ਦੇ ਵਡਿਆਏ ਨਾਨਕ ਹਰਨਾਕਸ ਨਖੇ ਵਿਦਾਰਿਆ ਅੰਧੇ ਦਰ ਕੇ ਖਬਰ ਨਾ ਪਾਏ ਰਾਗ ਭੈਰੋ ਮਹੱਲਾ ਚੌਥਾ ਚੌਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪੱਗ ਲਾਇਨ ਗੁਰ ਸਭ ਦੀ ਹਰ ਭੱਜ ਸੁਰਤ ਸਮਾਇਨ ਮੇਰੇ ਮਨ ਹਰ ਭੱਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਣ ਰਾਮ ਸੰਗਤ ਸਾਧ ਮੇਲ ਹਰ ਪਗਾਇਨ ਗੁਰਮਤੀ ਲਹਿ ਰਾਮ ਰਸਾਇਣ ਗੁਰਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲਵਿਖ ਪਾਪ ਗਏ ਗਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ ਜਾਂ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਕਰੇ ਗੁਰਪਦੇਸ ਸਭ ਦੁੱਖ ਪਰ ਹਰੇ ਮੇਰੇ ਮਨ ਹਰ ਭਜ ਨਾਮ ਨਰ ਹਰੇ ਕਰ ਕਿਰਪਾ ਮੇਲੋ ਗੁਰਪੂਰਾ ਸਤਸੰਗ ਸੰਗ ਸਿੰਧ ਪਹੁ ਤੇਰੇ ਰਾਉ ਜਗ ਜੀਵਨ ਧਿਆਏ ਮਨ ਹਰ ਸਿਮਰੀ ਕੋਟ ਕਟੰਤਰ ਤੇਰੇ ਪਾਪ ਪਰ ਹਰੇ ਸਤਸੰਗਤ ਸਾਧ ਤੁਰਮੁਖ ਪਰੇ ਇਸਨਾਨ ਕੀਓ ਅਠ ਸੱਠ ਸੁਰਸਰੇ ਹਾਂ ਮੂਰਖ ਕੋ ਹਰ ਕਿਰਪਾ ਕਰੇ ਜਾਂ ਨਾਨਕ ਤਾਰੇ ਉਤਾਰਨ ਤਾਰਨ ਹਰੇ ਭੈਰੋ ਮਹੱਲਾ ਚੌਥਾ ਸਕਿਰਤ ਕਰਨੀ ਸਾਰ ਜਪ ਮਾਲੇ ਹਿਰਦੇ ਫੇਰ ਚੱਲੇ ਤੁਧ ਨਾਲੇ ਹਰ ਹਰ ਨਾਮ ਜਪੋ ਬਨ ਬਾਲੇ ਕਰ ਕਿਰਪਾ ਮੇਲੋ ਸਤਸੰਗਤ ਟੂਟ ਗਈ ਮਾਇਆ ਜਮ ਜਾਲੀ ਰਾਵ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜੀਏ ਸਬਦ ਸੱਚੀ ਟਕਸਾਲੇ ਹਰ ਅਗਮ ਗੋਚਰ ਗੁਰ ਅਗਮ ਦਿਖਾਲੇ ਵਿਚ ਕਾਇਆ ਨਗਰ ਲੱਦਾ ਹਰ ਪਾਲੇ ਹਮ ਬਾਰਕ ਹਰ ਪਿਤਾ ਪ੍ਰਿਤ ਪਾਲੇ ਜਾਂ ਨਾਨਕ ਤਾਰੋ ਨਦਰ ਨਿਹਾਲੇ ਭੈਰੋ ਮਹੱਲਾ ਚੌਥਾ ਸਭ ਚ ਘੱਟ ਤੇਰੇ ਤੂੰ ਸਭ ਨਾ ਮਾਹੇ ਤੁਝ ਤੇ ਬਾਹਰ ਕੋਈ ਨਾਹੇ ਹਰ ਦੁਖਦਾਤਾ ਮੇਰੇ ਮਨ ਜਾਪ ਹੂੰ ਤੁਝ ਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਾਮ ਜੈ ਜੈ ਦੇਖਾਂ ਤੈ ਹਰ ਪ੍ਰਭ ਸੋਏ ਸਭ ਤੇਰੇ ਬਸ ਦੂਜਾ ਵਰਨਾ ਕੋਏ ਜਿਸ ਕੋ ਤੁਮ ਹਰ ਰੱਖਿਆ ਭਾਵੈ ਤਿਸ ਕੇ ਨੇੜੇ ਕੋਏ ਨ ਜਾਵੈ ਤੂੰ ਜਲ ਥਲ ਮਹੀਅਲ ਸਭ ਤੇ ਭਰਪੂਰ ਜਨ ਨਾਨਕ ਹਰ ਜਪ ਹਜਰਾ ਹਜੂਰ ਭੈਰੋ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੇ ਹਰ ਨਾਮ ਮਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤ ਹਿਰਦੇ ਹਰ ਨਾਮ ਸਮਾਰ ਮਧਸੂਦਨ ਜਪੀਏ ਔਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰਸਬ ਦੀ ਹਰ ਕਾਢੇ ਮਾਰ ਰਾਮ ਜਿਨ ਕਾ ਹਰ ਸੇਤੀ ਮਨ ਮਾਨਿਆ ਤਿੰਨ ਕਾਰਜ ਹਰ ਆਪ ਸਵਾਰ ਤਿੰਨ ਚੁੱਕੇ ਮਹਤਾਜੀ ਲੋਕਨ ਕੇ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕੁਛ ਕੀਜੇ ਜੇ ਕੁਛ ਹੋਵੇ ਹਰ ਬਾਹਰ ਜੋ ਕੁਛ ਕਰੇ ਸੋਈ ਭਲ ਹੋਸੇ ਹਰ ਧਿਆਵੋ ਅੰਧੇ ਨਾਮ ਮਰਾਰ ਹਰ ਜੋ ਕੁਛ ਕਰੇ ਸੋ ਆਪੇ ਆਪੇ ਉਹ ਪੁੱਛ ਨਾ ਸਕੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਏ ਜਿਨ ਮੇਲਿਆ ਸਤਿਗੁਰ ਕਿਰਪਾ ਧਾਰ ਭੈਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨ ਕਾ ਦਰਸ ਦੇਖ ਮਨ ਬਿਕਸੇ ਖਿਨ ਖਿਨ ਤਿਨ ਕੋ ਹੂੰ ਬਲਿਹਾਰੀ ਹਰ ਹਿਰਦੇ ਜਪਨਾ ਮਰਾਰੀ ਕਿਰਪਾ ਕਿਰਪਾ ਕਰ ਜਗਤ ਪਿਤਾ ਸੁਆਮੀ ਹਮ ਦਾਸਨ ਦਾਸ ਕੀਏ ਜੇ ਬਨਿਆਰੀ ਰਹਾਉ ਤਿਨ ਮਤ ਉੱਤਮ ਤਿਨ ਪਤ ਉੱਤਮ ਜਿਨ ਹਿਰਦੇ ਵਸਿਆ ਬਨਬਾਰੀ ਤਿਨ ਕੀ ਸੇਵਾ ਲਾਏ ਹਰ ਸੁਆਮੀ ਤਿਨ ਸਿਮਰਤ ਗਤ ਹੋਏ ਮਾਰੀ ਜਿਨ ਐਸਾ ਸਤਿਗੁਰ ਸਾਧਨ ਪਾਇਆ ਤੇ ਹਰ ਦਰਗਹਿ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨ ਪਾਵੈ ਤਿਨ ਨੱਕ ਕਾਟੇ ਸਿਰਜਨ ਹਾਰੀ ਹਰ ਆਪ ਬੁਲਾਏ ਆਪੇ ਬੋਲੇ ਹਬ ਆਪ ਨਿਰੰਜਨ ਨਿਰੰਕਾਰ ਨਿਰਹਾਰੀ ਹਰ ਜਿਸ ਤੂੰ ਮੇਲੇ ਸੋ ਤੁਧ ਮਿਲਸੀ ਜਨ ਨਾਨਕ ਆਏ ਜੰਤ ਵਿਚਾਰੀ
ਭੈਰੋ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣੇ ਜਿਨ ਹਰ ਨਾਮ ਸੁਣਿਆ ਮਨ ਭੀਨਾ ਤੇ ਨਾਮ ਸੇ ਸਰੇਵੇ ਨਿਤ ਚਰਨੇ ਜਗ ਜੀਵਨ ਹਰ ਧਿਆਏ ਤਰਨੇ ਨੇਕ ਸੰਕ ਨਾਮ ਹਰ ਤੇਰੇ ਨਾ ਜਾਹੀ ਜੇਵਾ ਇਤ ਗਣਨੇ ਰਾਵ ਗੁਰੂ ਸਿੱਖ ਹਰ ਬੋਲੋ ਹਰ ਗਾਵੋ ਲੈ ਗੁਰਮਤ ਹਰ ਜਪਣੇ ਜੋ ਉਪਦੇਸ਼ ਸੁਣੇ ਗੁਰ ਕੇਰਾ ਸੋ ਜਨ ਪਾਵੇ ਹਰ ਸੁਖ ਕਨੇ ਧਨ ਸੋ ਬੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗ੍ਰਾਸ ਤੇ ਆਇਆ ਮੇਰਾ ਹਰ ਹਰ ਤੇ ਸੇ ਸਾਚੀ ਦਰ ਗਏ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾਂ ਹਰ ਧਰਨੇ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਨੇ ਭੈਰੋ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਗਲੀ ਤੀਰਥ ਪਾਸ ਡਰ ਰਾਖੇ ਅਸ਼ਟਮ ਤੀਰਥ ਗੋਬਿੰਦ ਜਨਮਾਸੇ ਭਰਮ ਭੁੱਲੇ ਨ ਕਰਤਵੇ ਕਚਰਾਇਨ ਜਨ ਮਰਨ ਤੇ ਰਹਿਤ ਨਰਾਇਣ ਰਾਮ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨ ਮਰੇ ਰੇ ਸਾਖਤ ਢੋਰਾ ਸਗਲ ਅਪਰਾਧ ਦੇਹ ਲਰੋਨੇ ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੇ ਜਨਮ ਨ ਮਰੇ ਨਾ ਵਿਨ ਜਾਏ ਨਾਨਕ ਕਾ ਪ੍ਰਭ ਰਿਹੋ ਸਮਾਏ ਭੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ ਰਾਮ ਸੋਏ ਚਿੰਤਾ ਜਾਗ ਚਿੰਤਾ ਕਾਂ ਜਹਾਂ ਕਹਾਂ ਪ੍ਰਭ ਤੂੰ ਬਰਤੰਤਾ ਘਰ ਸੁਖ ਬਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤ ਦੜਾਇਆ ਭੈਰੋ ਮਹੱਲਾ ਪੰਜਵਾਂ ਬਰਤਨ ਰਹੂ ਨਾ ਮੈਂ ਮਰ ਮਦਾਨਾ ਤੇ ਸੇਵੀ ਜੋ ਰੱਖੇ ਨਿਧਾਨਾ ਏਕ ਗਸਾਈ ਅੱਲੋ ਮੇਰਾ ਹਿੰਦੂ ਤੁਰਕ ਦੂਨ ਵੇਰਾ ਰਾਮ ਹਜ ਕਾਬੇ ਜਾਉ ਨ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੈ ਰਿਦੇ ਨਮਸਕਾਰੋ ਨਾਮ ਹਿੰਦੂ ਨਾ ਮੁਸਲਮਾਨ ਅੱਲੇ ਰਾਮ ਕੇ ਪਿੰਡ ਪਰਾਨ ਕਹ ਕਬੀਰ ਹੁਕੀਆ ਬਖਾਨਾ ਗੁਰਪੀਰ ਮਿਲ ਖੁਦ ਖਸਮ ਪਛਾਨਾ ਭੈਰੋ ਮਹੱਲਾ ਪੰਜਵਾਂ ਦਸ ਮਿਰਗੀ ਸਹਿਜੇ ਬੰਦ ਆਨੇ ਪੰਜ ਮਿਰਗ ਬੇਦੇ ਸਿਵਕੀ ਬਾਨੇ ਸਤਸੰਗ ਲੈ ਚੜਿਓ ਸਿਕਾਰ ਮਿਰਗ ਪਕੜੇ ਬਿਨ ਘੋਰ ਹਥਿਆਰ ਰਾਮ ਅਖੇਰ ਬਿਰਤ ਬਾਹਰ ਆਇਓ ਧਾਏ ਅਹੇਰਾ ਪਾਇਆ ਕਰਕੇ ਗਾਏ ਮਿਰਗ ਪਕੜੇ ਕਰ ਆਣੇ ਹਾਟ ਚੁੱਕ ਚੁੱਕ ਲੈ ਗਏ ਬਾਢੇ ਪਾਟ ਇਹੋ ਹੇਰਾ ਕਿਨੋ ਦਾਨ ਨਾਨਕੇ ਕਰ ਕੇਵਲ ਨਾਮ ਭੈਰੋ ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਵਾਇਆ ਸਖਤ ਹਰ ਹਰ ਚੀਤਨ ਆਇਆ ਸੰਤ ਜਨਾ ਕੀ ਲਿਹੋ ਮਤੇ ਸਾਧ ਸਾਧ ਸੰਗ ਪਾਵੋ ਪਰਮ ਗਤੇ ਰਾਮ ਪਾਥਰ ਕੋ ਬਹੁ ਨੀਰ ਪਿਵਾਇਆ ਨੈ ਪੀ ਗੇ ਅਧਕ ਸੁਕਾਇਆ ਖਟ ਸ਼ਾਸਤਰ ਮੂਰਖੇ ਸੁਨਾਇਆ ਜੈਸੇ ਦੈਦਿਸ ਭਵਨ ਚਲਾਇਆ ਬਿਨ ਕਰ ਖਲਹਾਨ ਜੈਸੇ ਗਾਨ ਪਾਇਆ ਤਿਉ ਸਾਖਤ ਤੇਨ ਕੋ ਨਾ ਬਿਸਰਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ ਕਹੁ ਨਾਨਕ ਪ੍ਰਭ ਬਣਤ ਬਣਾਇਆ ਭੈਰੋ ਮਹੱਲਾ ਪੰਜਵਾਂ ਜਿਉ ਪ੍ਰਾਣ ਜਿਨ ਰਚਿਉ ਸਰੀਰ ਜਿਨੇ ਪਾਏ ਤਿਸ ਕੋ ਪੀਰਾ ਗੁਰ ਗੋਬਿੰਦ ਜੀ ਕੇ ਕਾਮ ਹਲਤ ਪਲਤ ਜਾਂ ਕੀ ਸਦ ਪਛਾਮ ਰਾਉ ਪ੍ਰਭ ਰਾਧਨ ਨਿਰਮਲ ਰੀਤ ਸਾਧ ਸੰਗ ਬਿਨ ਸੇਬ ਪ੍ਰੀਤ ਮੀਤ ਹੀਤ ਤਨ ਪਾਰਨਾ ਧਨ ਧਨ ਮੇਰੇ ਨਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰੋ ਮਹੱਲਾ ਪੰਜਵਾਂ ਅੱਗੇ ਦਹਿ ਪਾਛੇ ਨਰਾਇਣ ਮੱਧ ਭਾਗ ਹਰ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸਾਸਤ ਸੋਣ ਸੁਖ ਸਹਿਜਾਨੰਦ ਗ੍ਰਹਿ ਪਾਉਣ ਰਾਉ ਰਸਨਾ ਰਾਮ ਕਰਨ ਸੁਣ ਜੀਵੇ ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵਜੇ ਦਰਬਾਰੇ ਕਰ ਕਿਰਪਾ ਪ੍ਰਭ ਲਈਏ ਮਲਾਏ ਨਾਨਕ ਪ੍ਰਭ ਸਰਨਾਗਤ ਆਏ ਭੈਰੋ ਮਹੱਲਾ ਪੰਜਵਾਂ ਕੋਟ ਮਨੋਰਥ ਆਵੈ ਆਤ ਜਮ ਮਾਰ ਕੇ ਸੰਗੀ ਪਾਤ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੇ ਤਿਸ ਕੀ ਗਤ ਹੋਵੈ ਪੀਵਤ ਬੋੜ ਨ ਜੋਨ ਪਰਮਾਮ ਰਾਉ ਪੂਜਾ ਜਾਪ ਤਾਪ ਇਸਨਾਨ ਸਿਮਰਤ ਨਾਮ ਭਏ ਨੇ ਕਾਮ ਰਾਜਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਹੁਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਵਸਾਰ ਭੈਰੋ ਮਹੱਲਾ ਪੰਜਵਾਂ
लेप न लागो तिल का मूल, दुष्ट ब्राह्मण मुआ हुए के सूला। हर जन राखे पार ब्रह्म आप, पापी मुआ गुर प्रताप राव। अपना कसम जन आप ते आया, याना पापी ओ आप पचाया। परमात पिता अपने दास का रखवाला, निंद का माथा यहाँ उहां काला। जन नानके परमेश्वर सुनी अरदास, मलेश पापी पचया पिया निरास। पैरों महला पंजवा, खूब खूब खूब खूब खूब तेरो नाम। झूठ झूठ झूठ झूठ दुनी गमान राओ। नगज तेरे बंदे दीदार पार, नाम बिना सब दुनिया शारा। अचर्ज तेरी खुद तेरे कदम सला, गनीब तेरी सिफत सच्चे पातशाह। नैतरिया तरप ने खुदाए, गरीब नवाज दिन रैन ते आए। नानक को खुद खसम मेहरबान, अल्लो ना बिसरे दिल जी प्राण। पैरो महला पांजवा, सच पदार्थ गुरमुख लहो। प्रभ का पाना सत कर सहो, जीवत जीवत जीवत रहो। राम रसायन नित उठ पीवो, हर हर हर रसना कहो रहाओ। कल युग में एक नाम उदार, नानक भूले ब्रह्म विचार। पैरो महला पांजवा, सतगुर सेव सर्व सर्व पाए। जन्म जन्म के मैल मटाए, पतत पावन प्रभ तेरो नाओ। पूर्व कर्म लिखे गुण गाओ राओ, साधु संघ होवे उदार। शोभा पावे प्रभ के द्वारा, सर्व कल्याण चरण प्रभ सेवा। तूर बाछे सब सुर नर देवा, नानक पाया नाम निदान। हर जप जाप उदरिया सगल जान। पैरो महला पांजवा, अपने दास को कंठ लगावे। निंद को अगन मह जला, नगन मह पावे। पापी ते राखे नारायण, पापी की गत कतो नाहीं। पापी पचिया आप कमाए न राओ, दास राम जी उलागी प्रीत। निंद की होई विपरीत, पार ब्रह्म अपना बिरद प्रगटाया। दुखी अपना कीता पाया, आए न जाए रिहा समाई। नानक दास हर की सरनाई, राग पैरो महला पांजवा। चौप दे कर दूजा इक ओंकार सतगुर प्रसाद। श्री तर मोहन सगल पावन, निरंकार सुखदाता। ऐसा प्रभ छोड़ करे अन सेवा, कवन भिख्या रस माता। रे मन मेरे तू गोविंद पाज, अवर पा सगल मैं देखे। जो चित भी है तित बिगर सब काज राव। ठाकर छोड़ दासी को सिमरे, मन मुख अंध ज्ञाना। हर की भक्त करे नित निंदे, निगुरे पशु समाना। जियो पिंड तन तन सब प्रभ का, साकत कहते मेरा। ओम विद दुर्मत है मैले, बिन गुर पव जल फेरा। होम जग जप तप सब संजम, तट तीर्थ नहीं पाया। मिटिया आप पे सरनाई, गुरमुख नानक जगत तराया। पैरो महला पांजवा, बन मह पेख्यो त्रिन मह पेख्यो। ग्रह पेख्यो दर उदसाए, डंड तार जट तारे पेख्यो। वर्त नेम तिरथाए, संत संग पेख्यो मन माए। उब प्यार सर्व में पूरन, रस मंगल गुण गाए राव। जोग पेख सन्यासी पेख्यो, जत संगम कपड़ाए। तपी तबीसर मुन में पेख्यो, नट नाटक निरताए। चौमे पेख्यो घट में पेख्यो, दस अस्ते स्मृताए। सब मिले को एक बखाने, तो किस ते कहो दराए। अगे अगे बेअंत स्वामी, की न कीम कीम कमाए। जन नानक तिन के बल बल जाइए, जय कट प्रगट आए। पैरो महला पांजवा, निकट बुझे सो बुरा क्यों करे। बिख संचे नित डरदा फिरे, है निकटे अर भेद न पाया। बिन सतगुर सब मोही माया, नेड़े नेड़े सब को कहे। गुरमुख भेद बिरला को लहे, रहाओ निकट न देखे पर ग्रह जाए। दर्ब हिरे मिथ्या नहर कर खाए, पेट गौरी हर संग न जान्या। बाज गुरु है परम पलान्या, निकट न जाने बोले कूड़ा। माया मोहे मूठा है मूड़ा, अंतर वस्त दिस अंतर जाए। बाज गुरु है परम पलाए, जिस मस्त कर्म लिखिया ले लाट। सतगुरु सेवे खुले कपाट, अंतर बाहर निकटे सोए। जन नानक आवे न जाए कोई। पैरों महला पांजवा,
ਜਿਸ ਤੂੰ ਰਾਕੇ ਤਿਸ ਕੌਣ ਮਾਰੇ, ਸਭ ਤੁਝ ਹੀ ਅੰਤਰ ਸਗਲ ਸੰਸਾਰੇ, ਕੋਟ ਅਪਾਚਿਤ ਵਧੈ ਪ੍ਰਾਣੀ, ਜੋ ਸੇ ਜੋ ਸੋ ਹੋਵੇ ਜਿਸ ਕਰੇ ਚੋਜ ਬਡਾਣੀ, ਰਾਖੋ ਰਾਖੋ ਕਿਰਪਾ ਧਾਰ, ਤੇਰੀ ਸਰਨ ਤੇਰੇ ਦਰਬਾਰ, ਰਾਵ ਜਿਨ ਸੇਵਿਆ ਨਿਰਭਉ ਸੁਖਦਾਤਾ, ਤਿਨ ਭਉ ਦੂਰ ਕੀਆ ਇਕ ਪ੍ਰਾਤਾ, ਜੋ ਤੂੰ ਕਰੇ ਸੋਈ ਪਨ ਹੋਏ, ਮਾਰੇ ਨ ਰਾਖੇ ਦੂਜਾ ਕੋਏ, ਕਿਆ ਤੂੰ ਸੋਚੇ ਮਾਨ ਸਵਾਨ, ਅੰਤਰ ਜਾਮੀ ਪੁਰਖ ਸਜਾਨ, ਏਕ ਟੇਕ ਇਕੋ ਆਧਾਰ, ਸਭ ਕੁਛ ਜਾਣੇ ਸਿਰਜਣਹਾਰ, ਜਿਸ ਉਪਰ ਨਦਰ ਕਰੇ ਕਰਤਾਰ, ਤੇ ਜਨ ਕੇ ਸਭ ਕਾਜ ਸਵਾਰ, ਤਿਸ ਕਾ ਰਾਖਾ ਏਕੋ ਸੋਏ, ਜਨ ਨਾਨਕ ਅੱਪੜ ਨਾ ਸਾਕੇ ਕੋਏ, ਪੈਰੋ ਮਹੱਲਾ ਪੰਜਵਾਂ, ਤੋ ਕੜੀਏ ਜੇ ਹੋਵੇ ਬਾਹਰ, ਤੋ ਕੜੀਏ ਜੇ ਵਿਸਰੇ ਨਰਹਰ, ਤੋ ਕੜੀਏ ਜੇ ਦੂਜਾ ਪਾਏ, ਕਿਆ ਕੜੀਏ ਜਾ ਰਿਹਾ ਸਮਾਏ, ਮਾਇਆ ਮੋਹੇ ਕੜੇ ਕੜ ਪਚਿਆ, ਬਿਨ ਆਵੇ ਪਰਮ ਪਰਮ ਪਰਮ ਖ

ਨਾਮ ਬਿਨਾ ਬਿਰਥੇ ਸਭ ਕਾਜਾ, ਨਾ ਬਿਨਾ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਪਰਿਆ ਰਹਾਉ, ਬਿਨ ਜਿਹਬਾ ਕਹਾਂ ਕੋ ਬਖਤਾ, ਬਿਨ ਸਰਬਣਾ ਕਹਾਂ ਕੋ ਸੁਨਤਾ, ਬਿਨ ਨਿਤਰਾ ਕਹਾਂ ਕੋ ਪੇਕੇ, ਨਾਮ ਬਿਨਾ ਨਰ ਕਹੀ ਨ ਲੇਖੇ, ਬਿਨ ਵਿਦਿਆ ਕਹਾਂ ਕੋਈ ਪੰਡਿਤ, ਬਿਨ ਅਮਰੇ ਕੈਸੇ ਰਾਜ ਮੰਡਤਾ, ਬਿਨ ਬੂਝੇ ਕਹਾਂ ਮਨ ਠਹਿਰਾਨਾ, ਨਾਮ ਬਿਨਾ ਸਭ ਜਗ ਬਹਰਾਨਾ, ਬਿਨ ਬਿਰਾਗ ਕਹਾਂ ਬੇਰਾਗੀ, ਬਿਨ ਹੂੰ ਤਿਆਗ ਕਹਾਂ ਕਹੂ ਤਿਆਗੀ, ਬਿਨ ਬਿਨ ਬਸ ਪੰਚ ਕਹਾਂ ਮਨ ਚੂਰੇ, ਨਾਮ ਬਿਨਾ ਸਦ ਸਦ ਹੀ ਚੂਰੇ, ਬਿਨ ਗੁਰ ਦੇਖਿਆ ਕੈਸੇ ਗਿਆਨ, ਬਿਨ ਵੇਖੇ ਕਉ ਕੈਸੇ ਧਿਆਨ, ਬਿਨ ਪੈ ਕਥਨੀ ਸਰਬ ਵਿਕਾਰ, ਕਉ ਨਾਨਕ ਦਰ ਕਾ ਵਿਚਾਰ, ਭੈਰੋ ਮਹੱਲਾ ਪੰਜਵਾਂ, ਹੋਮੇ ਰੋਗ ਮਨ ਮੁਖੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪੰਚ ਮੂਏ ਪਤੰਗਾ, ਨਾਮ ਰੋਗ ਖਪ ਗਏ ਕਰੰਗਾ, ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਾਮ, ਜੇਵਾ ਰੋਗ ਮੀਨ ਗ੍ਰਹਿ ਸਾਨੋ, ਬਾਸਨ ਰੋਗ ਪਵਰ ਵਿਸ ਬਿਨ ਸਾਨੋ, ਹੇਤ ਰੋਗ ਕਾ ਸਗਲ ਸੰਸਾਰਾ, ਤੇ ਵਿਦ ਰੋਗ ਮਹਿ ਵਧੇ ਬਿਕਾਰਾ, ਰੋਗੇ ਮਰਤਾ ਰੋਗੇ ਜਨਮੇ, ਰੋਗੇ ਫਿਰ ਫਿਰ ਜੋਨੀ ਭਰਮੈ, ਰੋਗ ਬੰਧ ਰਹਿਣ ਰਤੀ ਨ ਪਾਵੈ, ਬਿਨ ਸਤਿਗੁਰ ਰੋਗ ਕਤਹਿ ਨ ਜਾਵੈ, ਪਾਰ ਬ੍ਰਹਮ ਜਿਨ ਕੀ ਨੀਂਦਿਆ, ਬਾਂ ਪਕੜ ਰੋਗੋਂ ਕੱਢ ਲਿਆ, ਟੁੱਟੇ ਬੰਧਨ ਸਾਧ ਸੰਗ ਪਾਇਆ, ਕੋ ਨਾਨਕ ਗੁਰ ਰੋਗ ਮਿਟਾਇਆ, ਭੈਰੋ ਮਹੱਲਾ ਪੰਜਵਾਂ, ਚੀਤ ਆਵੇ ਤਾਂ ਮਹਾਨੰਦ, ਚੀਤ ਆਵੇ ਤਾਂ ਸਭ ਦੁੱਖ ਭਾਂਜਾ, ਚੀਤ ਆਵੇ ਤਾਂ ਸਰਦਾ ਪੂਰੀ, ਚੀਤ ਆਵੇ ਤਾਂ ਕਵੇ ਨ ਚੂਰੇ, ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰਪੂਰੇ ਦੀਓ ਰੰਗ ਲਾਏ ਰਾਓ, ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ, ਚੀਤ ਆਵੇ ਤਾਂ ਸਦ ਤਨਵੰਤਾ, ਚੀਤ ਆਵੇ ਤਾਂ ਸਦ ਨਿਰਭਰੰਤਾ, ਚੀਤ ਆਵੇ ਤਾਂ ਸਭ ਰੰਗ ਮਾਣੇ, ਚੀਤ ਆਵੇ ਤਾਂ ਚੁੱਕੀ ਕਾਣੇ, ਚੀਤ ਆਵੇ ਤਾਂ ਸਹਿਜ ਕਰ ਪਾਇਆ, ਚੀਤ ਆਵੇ ਤਾਂ ਸੁਨ ਸਮਾਇਆ, ਚੀਤ ਆਵੇ ਤਾਂ ਸਦ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ, ਭੈਰੋ ਮਹੱਲਾ ਪੰਜਵਾਂ, ਬਾਪ ਮਹਾਰਾ ਸਦ ਚਰਨ ਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਵਿਨਾਸੀ, ਕੁਟੰਬ ਹਮਾਰਾ ਨਿਜ ਕਰ ਵਾਸੀ, ਹਮ ਸੁਖ ਪਾਇਆ ਤਾਂ ਸਭੇ ਸਹੇਲੇ, ਗੁਰਪੂਰੇ ਪਿਤਾ ਸੰਗ ਮੇਲੇ ਰਾਮ, ਮੰਦਰ ਮੇਰੇ ਸਭ ਤੇ ਉੱਚੇ, ਦੇਸ਼ ਮੇਰੇ ਬੇਅੰਤ ਪੁੱਛੇ, ਰਾਜ ਹਮਾਰਾ ਸਦ ਹੀ ਨਿਚਲ, ਮਾਲ ਹਮਾਰਾ ਖੂਟ ਵੇਚਲ, ਸੋਭਾ ਮੇਰੀ ਸਭ ਜਗ ਅੰਤਰ, ਬਾਜ ਹਮਾਰੀ ਥਾਨ ਥਨਾਂਤਰਾ, ਕੀਰਤ ਹਮਾਰੀ ਘਰ ਘਰ ਹੋਏ, ਭਗਤ ਹਮਾਰੀ ਸਭ ਨੀ ਲੋਏ, ਪਿਤਾ ਹਮਾਰੇ ਪ੍ਰਗਟੇ ਮਾਜ, ਪਿਤਾ ਪੂਤ ਰਲ ਕਿੰਨੀ ਸਾਜਾ, ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਏਕੇ ਰੰਗ ਲੀਨੇ, ਭੈਰੋ ਮਹੱਲਾ ਪੰਜਵਾਂ, ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸਾਤੇ, ਜਿਸ ਪਾਪੀ ਕੋ ਮਿਲੇ ਨ ਢੋਈ, ਸਰਨ ਆਵੇ ਤਾਂ ਨਿਰਮਲ ਹੋਏ, ਸੁਖ ਪਾਇਆ ਸਤਿਗੁਰੂ ਮਨਾਏ, ਸਫਲ ਪਾਏ ਸਤਿਗੁਰ ਧਿਆਏ, ਸਭ ਫਲ ਪਾਏ ਗੁਰੂ ਧਿਆਏ, ਰਹਾਉ ਪਾਰ ਬ੍ਰਹਮ ਸਤਿਗੁਰ ਦੇਸ, ਮਨ ਤਨ ਤੇਰਾ ਸਭ ਤੇਰਾ ਦੇਸ, ਚੁੱਕਾ ਪੜਦਾ ਤਨ ਦਰੀ ਆਇਆ, ਖਸਮ ਤੂੰ ਸਭਨਾ ਤੇ ਕੇਰਾਇਆ, ਤਿਸ ਪਾਣਾ ਸੁੱਕੇ ਕਾਸ਼ਟ ਹਰਿਆ, ਤਿਸ ਪਾਣਾ ਤਾਂ ਜਲ ਥਲ ਸਿਰ ਸਰਿਆ, ਤਿਸ ਪਾਣਾ ਤਾਂ ਸਭ ਫਲ ਪਾਏ, ਚਿੰਤ ਗਏ ਲਗ ਸਤਿਗੁਰ ਪਾਏ, ਰਾਮ ਖੋਰ ਨਿਰਗੁਣ ਕੋ ਤੂਠਾ, ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ, ਪਾਰ ਬ੍ਰਹਮ ਗੁਰ ਭਏ ਦੇ ਆਲਾ, ਨਾਨਕ ਦਾਸ ਦੇਖ ਭਏ ਨਿਆਲਾ, ਭੈਰੋ ਮਹੱਲਾ ਪੰਜਵਾਂ, ਸਤਿਗੁਰ ਮੇਰਾ ਬੇਮਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ ਰਾਉ, ਸਤਿਗੁਰ ਮੇਰਾ ਸਰਬ ਪਿਰਤ ਪਾਲੇ, ਸਤਿਗੁਰ ਮੇਰਾ ਮਾਰ ਜਵਾਲੇ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭ ਨੀ ਥਾਈ, ਸਤਿਗੁਰ ਮੇਰਾ ਤਾਣ ਨਿਤਾਨ, ਸਤਿਗੁਰ ਮੇਰਾ ਘਰ ਦੀਵਾਨ, ਸਤਿਗੁਰ ਕਹੂੰ ਸਦਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ ਗੁਰ ਸੇਵਿਆ ਤਿਸ ਪਉ ਨਾ ਵਿਆਪੇ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ,
ਨਾਨਕ ਸੋਧੇ ਸਿਮਰਤ ਭੇਦ, ਪਾਰ ਬ੍ਰਹਮ ਗੁਰਕ ਨਾਹੀ ਭੇਦ। ਪੈਰੋ ਮਹੱਲਾ ਪੰਜਵਾਂ, ਨਾਮ ਲੈਤ ਮਨ ਪ੍ਰਗਟ ਪਿਆ, ਨਾਮ ਲੈਤ ਪਾਪ ਤਨ ਤੇ ਗਿਆ, ਨਾਮ ਲੈਤ ਸਗਲ ਪਰਬਾਇਆ, ਨਾਮ ਲੈਤ ਅਠ ਸੱਠ ਮਜਨਾਇਆ। ਤੀਰਥ ਮਰਾ ਹਰ ਕੇ ਨਾਮ, ਗੁਰ ਉਪਦੇਸਿਆ ਤਤ ਗਿਆਨ ਰਾਉ, ਨਾਮ ਲੈਤ ਦੁਖ ਦੂਰ ਪਿਰਾਨਾ, ਨਾਮ ਲੈਤ ਅਤ ਮੂੜ ਗੇ ਸੋ ਗਿਆਨਾ, ਨਾਮ ਲੈਤ ਪ੍ਰਗਟ ਜਿਆਰਾ, ਨਾਮ ਲੈਤ ਛੁਟੇ ਜੰਜਾਰਾ, ਨਾਮ ਲੈਤ ਜਮ ਨੀੜ ਨ ਆਵੈ, ਨਾਮ ਲੈਤ ਦਰਗਹਿ ਸੁਖ ਪਾਵੈ, ਨਾਮ ਲੈਤ ਪ੍ਰਭੂ ਕਹੇ ਸਵਾਸ, ਨਾਮ ਹਮਾਰੀ ਸਾਚੀ ਰਾਸ। ਗੁਰ ਉਪਦੇਸ ਕਿਹੋ ਇਹ ਸਾਰ, ਹਰ ਕੀਰਤ ਮਨ ਨਾਮ ਆਧਾਰ, ਨਾਨਕ ਉਧਰੇ ਨਾਮ ਪੁਨੇ ਚਾਰ, ਅਵਰ ਕਰਮ ਲੋਕੇ ਪਤਿਆਰ। ਭੈਰੋ ਮਹੱਲਾ ਪੰਜਵਾਂ, ਨਮਸਕਾਰ।

ਮਲ ਨਾਮਾ ਜਸ ਜਪਤ ਪੂਰਨ ਸਭ ਕਾਮਾ ਰਾਉ ਜਾਂ ਕੀ ਦਿਸ ਦੁਖ ਡੇਰਾ ਟਹੇ ਅੰਮ੍ਰਿਤ ਨਾਮ ਸੀਤਲ ਮਨ ਗਏ ਅਨਕ ਭਗਤ ਜਾਂ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮੈਂ ਊਣੇ ਸੁਭਰ ਭਰਿਆ ਖਿਨ ਮੈਂ ਸੁਕੇ ਕਿਨੇ ਹਰਿਆ ਖਿਨ ਮੈਂ ਨਿਤਾਵੇ ਕੋ ਦੀਨੋ ਥਾਨ ਖਿਨ ਮੈਂ ਮਾਣੇ ਕੋ ਦੀਨੋ ਮਾਨ ਸਮੇ ਕਿਰਿਆ ਭਰਪੂਰਾ ਸੋ ਜਾਪੇ ਜਿਸ ਸਤਿਗੁਰ ਪੂਰਾ ਹਰ ਕੀਰਤਨ ਤਾਂ ਕੋ ਆਧਾਰ ਕੋ ਨਾਨਕ ਜਿਸ ਆਪ ਦਿਆਰ ਭੈਰੋ ਮਹੱਲਾ ਪੰਜਵਾਂ ਮੋਹੇ ਦੁਆਗਣ ਆਪ ਸੰਗਾਰੀ ਰੂਪ ਰੰਗ ਤੇ ਨਾਮ ਸਵਾਰੀ ਮਿਟਿਓ ਦੁਖ ਹਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰੇ ਗ੍ਰਸਤ ਆਨੰਦ ਕਰ ਕਿਰਪਾ ਭੇਟੇ ਮੋਹੇ ਕੰਤ ਰਾਉ ਤਪਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਨਹਦ ਸ਼ਬਦ ਅਚਰਜ ਵਿਸਮਾਦ ਗੁਰ ਪੂਰਾ ਪੂਰਾ ਪ੍ਰਸਾਦ ਜਾਂ ਕੋ ਪ੍ਰਗਟ ਭਏ ਗੋਪਾਲ ਤਾਂ ਕੇ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾਂ ਕੇ ਬਹੁਤ ਨਿਦਾਨ ਜਾਂ ਕੋ ਸਤਿਗੁਰ ਦੀਓ ਨਾਮ ਜਾਂ ਕੋ ਭੇਟਿਓ ਠਾਕਰੇ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਕੋ ਨਾਨਕ ਜੋ ਜਨ ਪ੍ਰਭਾਏ ਤਾਂ ਕੀ ਰੇਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾਂ ਚਿਤਵਤ ਪਾਪ ਨਾਲ ਕਾਵੈ ਬੇਸੂਆ ਭਜਤ ਕਿਸ਼ ਨਾ ਸਰਮਾਵੈ ਸਾਰੋ ਦਿਨ ਸਮਜੂਰੀ ਕਰੇ ਸਾਰੋ ਦਿਨ ਸਮਜੂਰੀ ਕਰੇ ਹਰ ਸਿਮਰਨ ਕੀ ਵੇਲਾ ਵਜਰ ਸਿਰ ਪਰੇ ਮਾਇਆ ਲਗ ਭੂਲੋ ਸੰਸਾਰ ਆਪ ਭੁਲਾਇਆ ਭੁਲਾਵਣ ਹਾਰੇ ਰਾਚ ਰਿਹਾ ਬਿਰਥਾ ਬਿਹਾਰ ਰਾਉ ਪੇਖਤ ਮਾਇਆ ਰੰਗ ਬਿਆਏ ਗੜਬੜ ਕਰੇ ਕੌਡੀ ਰੰਗ ਲਾਏ ਅੰਧ ਵਿਹਾਰ ਬੰਧ ਮਨ ਧਾਵੈ ਕਰਨੇ ਹਰਨ ਜੀ ਮੈਂ ਆਵੈ ਕਰਤ ਕਰਤ ਇਹੀ ਦੁਖ ਪਾਇਆ ਪੂਰਨ ਹੋਤਨ ਕਾਰਜ ਮਾਇਆ ਕਾਮ ਕ੍ਰੋਧ ਰੋਹ ਮਨ ਲੀਨਾ ਤੜਫ ਮੂਆ ਜਿਉਂ ਜਲ ਬਿਨ ਮੀਨਾ ਜਿਸ ਤੇ ਰਾਖੇ ਹੋਏ ਹਰਿ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰਤ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰੋ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸੱਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਰਾਮ ਨਾਮ ਜੀ ਕੋ ਆਧਾਰ ਗੁਰਪ੍ਰਸਾਦ ਜਪੋ ਨਿਤ ਭਾਈ ਤਾਰ ਲਏ ਸਾਗਰ ਸੰਸਾਰ ਰਾਉ ਜਿਨ ਕੋ ਲਿਖਿਆ ਏ ਹਰੇ ਹੋ ਨਿਧਾਨ ਸੇ ਜਨ ਦਰਗਹਿ ਪਾਵੈ ਮਾਨ ਸੁਖ ਸਹਿਜ ਆਨੰਦ ਗੁਣ ਗਾਓ ਲਾਗ ਅੱਗੇ ਮਿਲੇ ਨਥਾਵੈ ਥਾਓ ਜੁਗੇ ਜੁਗੰਤਰ ਇਹੋ ਤਤਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲਾਏ ਲਏ ਸੋ ਲਾਗੇ ਜਨਮ ਜਨਮ ਕਾ ਸੋਇਆ

0: Vater, per un
1: Rom Rom Ravya Har Nam Sadguru Kino Sadguru Pure Kino Dan Nam Ratan Mere Pandari Yagam Mulla Prapari Rahau Nam Mare Nechaltani Nam Kumehma Sab Membani Nam Mare Pura Shao Nam Mare Viparvav Nam Mare Pujan Pao Nam Mare Manka Suvav Nam na visre sand parasad, nam led anand pure nad. Rav kirpate, nam nam dupai, gur kirpate, nam sum banayai. Tanvante sei paradan, nanak janka nam nidhan, pair o mahala panjava. Tum mera pita, tu hai mera mata, tum mere ji pran sukhdata, tum mera thakur, hun das tera, tujh bin avar nahi ko mera. Kari kripa karo prabh dat, tumri ustad karo din raat rahav. Naam tere jand tu jaan na, hum tere jand tu bajavan hara, hum tere pikhari daan deh datara. Tau prasad rangra samane, kat kat intar tumhe samane, tumri kirpate japiye nao, satsang tumre gunagao. Tumri deyate hoye dard vinas, tumri mayate kan vigas, hon balahar jao gurudev, safal darshane janki nirmal sev. Deya kuru thakur prav mere, gunagave nanak nit tere, pairo mahala panjwa. Savti uj jaka darbar, sada sada taku johar, uche te ucha jaka thane, purdaka mitai har naam. Tisasarnai sada sukhoye, kar kripa jaku milai soye rahao, jaka kartab lakhe na jaye, jaka parvasa sab katmai. Parvrupaya sadhu ke sang, bhagd aradhe andin rang, din de tod nahi pandhar, khin mein thav thapanahar. Jaka hukmna mitte koye, sir paashah sacha soye, jiski oot tise ki asa, dukh sukh hamra tise hi paasa. Rakh lino sab jan ka parda, Rakh lino ja sab jan ka parda, nanak tis ki ustat karda, pehro mahala panjwa. Roman hari roj banaya, balan bartan ko san band chite aya, bhuj vera kare je koe, janam varan fir sogna hoye. Bikhya ka sab tand pasar, viralay ki no naam dhar hav. Tribhud maya rahi vyaap, jo laptano tis dukhna sandukh santaap. Sukhna hi bin naam te aaye, naam bin dhan pad bhagi paaye, swangi syon jo man re jaave, swang utariye, phir bach utave. Meki shaya barse bartanahar, taiso parpanch moh vikar, ek vaste je paave koe, purna kaaj tahi ka hoye. Guru prasad jin paaya naam, nanak aaya so parwaan, pairo mahala panjwa. Sant ki ninda juni pavna, sant ki ninda rogi karna, sant ki ninda dukh saham, daan dait ninda ko jam. Sant sang karhe jo baad tin nindak nahi ke saad. Rahao bhagat ki ninda kand chadave, bhagat ki ninda nark panchave, bhagat ki ninda garv na garv main gale. Bhagat ki ninda raj te tale, ninda ki kat kat hunahe, aap bij aape hi khaye. Chor jar juar te bura, anhunda paar nindak sir tara. Paar brahm ke bhagat nirvair, so nistar jo puje pair, yad purukh anindak polaya, nanak kirtna jaye mitaye. Pairo mahala panjwa. Naam hamare vedirnad, naam hamare pure kaj, naam hamare puja dev, naam hamare gur ki sev. ਗੁਰ ਪੂਰੇ ਦ੍ਰਿੜਿਓ ਹਰ ਨਾਮ ਸਭ ਉਪਰ ਸਭ ਤੇ ਓਤ ਉਤਮ ਹਰ ਹਰ ਕਾਮ ਰਹਾਉ ਨਾ ਹਮਾਰੇ ਮਜਨ ਇਸ਼ਨਾਨ ਨਾ ਹਮਾਰੇ ਪੂਰਨ ਦਾਨ ਨਾਮ ਲੈਤ ਤੇ ਸਗਲ ਪਵੀਤ ਨਾਮ ਜੋਤ ਮੇਰੇ ਭਾਈ ਮੀਤ ਨਾ ਹਮਾਰੇ ਸੁਣ ਸੰਜੋਗ ਨਾ ਹਮਾਰੇ ਤ੍ਰਿਪਤ ਸੁਭੋਗ ਨਾ ਹਮਾਰੇ ਸਗਲੇ ਆਚਾਰ ਨਾ ਹਮਾਰੇ ਨਿਰਮਲ ਵਿਵਹਾਰ ਜਾ ਕੇ ਮਨ ਵਸਿਆ ਪ੍ਰਭ ਏਕ ਸਗਲ ਭਗਤ ਸਗਲ ਜਨਾ ਕੀ ਹਰ ਹਰ ਟੇਕ ਮਨ ਤਨ ਨਾਨਕ ਹਰ ਗੁਣ ਗਾਓ ਸਾਧ ਸੰਗਤ ਜਿਸ ਦੇਹ ਨਾਓ ਪੈਰੋ ਮਹੱਲਾ ਪੰਜਵਾ ਨਿਰਧਨ ਕੋ ਤੁਮ ਦੇਵੋ ਤਨਾਨਕ ਪਾਪ ਜਾਹਿ ਨਿਰਮਲ ਮਨ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾਮ ਸਫਲ ਸਿਵਾ ਗੋਪਾਲ ਰਾਏ ਕਰਨ ਕਰਾਵਨ ਹਰ ਸੁਆਮੀ ਜਾਤੇ ਬਿਰਥਾ ਕੋਈ ਨ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋ ਰੋਗੇ ਦੁਖੀ ਕਾ ਮਿਟਾਵੋ ਪ੍ਰਭ ਸੋਗੇ ਨਿਥਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਧ ਹੋਇ ਚਤੁਰ ਸੁਗਿਆਨ ਸਗਲ ਭਿਆਨ ਜਾਤਾ ਸਗਲ ਭਿਆਨ ਕਾ ਪੋ ਨਸੇ ਜਾਣਨਾ ਆਪਣੇ ਕੇ ਹਰ ਮਨ ਬਸੇ ਪਾਰ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰਿ ਅੰਮ੍ਰਿਤ ਨਾਮ ਕਰਕੇ ਬਸੰਦ ਰਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਭੈਰੋ ਮਹੱਲਾ ਪੰਜਵਾ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਤ ਸਭ ਨਸੈ ਸੰਤ ਮੰਡਲ ਮੈਂ ਨਿਰਮਲ ਰੀਤ ਸੰਸੰਗ ਹੋਏ ਏਕ ਪ੍ਰੀਤ ਸੰਤ ਮੰਡਲ ਤਹਾਂ ਕਾ ਛਾਓ ਪਾਰ ਬ੍ਰਹਮ ਕੇਵਲ ਗੁਣ ਗਾਓ ਰਹਾਓ ਸੰਤ ਮੰਡਲ ਮੈਂ ਜਨਮ ਮਰਨ ਰਹੇ ਸੰਤ ਮੰਡਲ ਮੈਂ ਜਮ ਕਿਛ ਨਾ ਕਿਛੂ ਨਾ ਕਹੈ ਸੰਤ ਸੰਗ ਹੋਇ ਨਿਰਮਲ ਬਾਣੀ ਸੰਤ ਮੰਡਲ ਮੈਂ ਨਾਮ ਵਖਾਣੀ ਸੰਤ ਮੰਡਲ ਕਾ ਨਿਚ ਸਥਾਨ ਆਸਣ ਸੰਤ ਮੰਡਲ ਮੈਂ ਪਾਪ ਬਿਨਾਸਣ ਸੰਤ ਮੰਡਲ ਮੈਂ ਨਿਰਮਲ ਕਥਾ ਸੰਤ ਸੰਗ ਹੋਂ ਮੈਂ ਦੁਖ ਲੈ ਨਸਾ ਸੰਤ ਮੰਡਲ ਕਾ ਨਹੀਂ ਬਿਨਾਸ਼ ਸੰਤ ਮੰਡਲ ਮੈਂ ਹਰ ਗੁਣਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਓਤ ਪੋਗਤ ਭਗਵਾਨ ਭੈਰੋ ਮਹੱਲਾ ਪੰਜਵਾ ਰੋਗ ਕਮਣ ਜਾਂ ਰਾਖੇ ਆਪ ਤੀਜਣ ਹੋਏ ਨਾ ਦੁਖ ਸੰਤਾਪ ਜਿਸ ਉਪਰ ਭਵ ਕਿਰਪਾ ਕਰੇ ਤਿਸ ਉਪਰ ਲੈ ਕਾਲ ਪ੍ਰਹਰੇ ਸਦਾ ਸਖਾਈ ਹਰ ਹਰ ਨਾਮ ਜਿਸ ਚੀਜ਼ ਤੇ ਆਵੇ ਤੇ ਸਦਾ ਸੁਖ ਹੋਵੇ ਨਿਪਟ ਨ ਆਵੇ ਤਾਂ ਕੈ ਜਾਮ ਰਹਾਓ ਜਬ ਇਹ ਨਾ ਸੋ ਤਬ ਕਿਨੇ ਉਪਾਇਆ ਕੌਣ ਮੂਲ ਤੇ ਕਿਆ ਕਿਆ ਪ੍ਰਗਟਾਇਆ ਆਪੇ ਮਾਰ ਆਪੇ ਆਪ ਜਿਵਾਲੇ ਆਪਣੇ ਭਗਤ ਕੋ ਸਦਾ ਪ੍ਰਤਪਾਲੇ ਸਭ ਕੁਛ ਜਾਣੋ ਤਿਸ ਕੇ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਦੁਖ ਭੰਜਣ ਤਾ ਕਾ ਹੈ ਨਾਓ ਸੁਖ ਪਾਵੇ ਤਿਸ ਕੇ ਗੁਣ ਗਾਓ ਸੁਣ ਸੁਆਮੀ ਸੰਤਨ ਅਰਦਾਸ ਜਿਉ ਪ੍ਰਣ ਤੁਮ ਤੁਮਰੇ ਰਾਸ ਇਹ ਜਗ ਤੀਰਾ ਸਭ ਤੁਜੇ ਤੇ ਆਏ ਕਰ ਕਿਰਪਾ ਨਾਨਕ ਸੁਖ ਪਾਏ ਭੈਰੋ ਮਹੱਲਾ ਪੰਜਵਾ ਤੇਰੀ ਟੇਕ ਰਹਾਂ ਕਲਮਾਹੇ ਤੇਰੀ ਟੇਕ ਤੇਰੇ ਗੁਣ ਗਾਹੇ ਤੇਰੀ ਟੇਕ ਨਾ ਪੋ ਹੈ ਕਾਲ ਤੇਰੀ ਟੇਕ ਬਿਨਸੈ ਜੰਜਾਲ ਦੀਨ ਦੁਨੀਆਂ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਏਕ ਰਹਾਓ ਤੇਰੀ ਟੇਕ ਕਰੋ ਆਨੰਦ ਤੇਰੀ ਟੇਕ ਟੇਕ ਜਪੋ ਗੁਰਮੰਤ ਤੇਰੀ ਟੇਕ ਤ੍ਰਿਏ ਪਉ ਸਾਗਰ ਰਾਖਣ ਹਾਰ ਪੂਰਾ ਸੁਖ ਸਾਗਰ ਤੇਰੀ ਟੇਕ ਨਾਹੀਂ ਪਉ ਕੋਏ ਅੰਤਰ ਜਾਮੀ ਸਾਚਾ ਸੋਏ ਤੇਰੀ ਟੇਕ ਤੇਰਾ ਮਨ ਤਾਨ ਈਹਾਂ ਊਹਾਂ ਤੂੰ ਦੀਬਾਨ ਤੇਰੀ ਟੇਕ ਤੇਰਾ ਪ੍ਰਭਾਸਾ ਸਗਲ ਤੇ ਆਵੇ ਪ੍ਰਭ ਗੁਣਤਾਸਾ ਜਬ ਜਬ ਅਣਦ ਕਰੈ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣਤਾਸਾ ਭੈਰੋ ਮਹੱਲਾ ਪੰਜਵਾ ਪ੍ਰਥਮੇ ਚੋਡੀ ਪਰਾਈ ਨਿੰਦਾ ਉਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕੀਨੋ ਦੂਰ ਪਰਮ ਵੈਸਨੋ ਪ੍ਰਭ ਪੇਖ ਹਜੂਰ ਐਸੋ ਤਿਆਗੀ ਵਿਰਲਾ ਕੋਏ ਹਰ ਹਰ ਨਾਮ ਜਪੇ ਜਨ ਸੋਏ ਰਹਾਓ ਅਹੰ ਗੁਦ ਕਾ ਛੋਡਿਆ ਸੰਗ ਕਾਮ ਕੁਲ ਕਾ ਉਤਰਿਆ ਰੰਗ ਨਾਮ ਧਿਆਏ ਹਰ ਹਰ ਹਰੇ ਸਾਧ ਜਣਾ ਕੈ ਸੰਗ ਨਿਸਤਰੇ ਬੈਰੀ ਮੀਤ ਹੋਏ ਸਮਾਨ ਸਰਮੈ ਪੂਰਨ ਭਗਵਾਨ ਪ੍ਰਭ ਕੀ ਆਗਿਆ ਮਨ ਸੁਖ ਪਾਇਆ ਗੁਰੂ ਪੂਰੇ ਹਰ ਨਾਮ ਦ੍ਰਿੜਾਇਆ ਕਰਿ ਕਿਰਪਾ ਜਸ ਰਾਖੇ ਆਪ ਸੋਈ ਭਗਤ ਜਪੇ ਨਾਮ ਜਾਪ ਮਨ ਪ੍ਰਕਾਸ਼ ਗੁਰੂ ਤੇ ਮਤ ਪਲਈ ਕਹੁ ਨਾਨਕ ਤਾਂ ਕੀ ਪੂਰੀ ਪਈ ਪੈਰੋ ਮਹੱਲਾ ਪੰਜਵਾਂ ਸੁਖ ਨਾਹੀ ਬਹੁਤੇ ਧਨ ਖਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਸੁਖ ਸਹਿਜ ਨੰਦ ਲਹੋ ਸਾਧ ਸੰਗਤ ਪਾਈਏ ਵਡਭਾਗੇ ਗੁਰਮੁਖ ਹਰ ਹਰ ਨਾਮ ਕਹੋ ਰਹਾਉ ਬੰਧਨ ਮਾਤ ਪਿਤਾ ਸੁਤ ਬਣਤਾ ਬੰਧਨ ਕਰਮ ਧਰਮ ਹੋ ਕਰਤਾ ਬੰਧਨ ਕਾਟਨ ਹਾਰ ਮਨ ਬਸੇ ਤੋ ਸੁਖ ਪਾਵੇ ਨਿਜ ਕਰ ਬਸੇ ਸਭ ਜਾਚਕ ਪ੍ਰਭ ਦੇ ਬਣਹਾਰ ਗੁਣ ਨਿਧਾਨ ਬੇ ਅੰਤ ਪਾਰੇ ਜਿਸਨੂੰ ਕਰਮ ਕਰੇ ਪ੍ਰਭੇ ਆਪਣਾ ਹਰ ਹਰ ਨਾਮ ਤਿਨੇ ਜਨ ਜਪਣਾ ਗੁਰੇ ਆਪਣੇ ਆਗੇ ਅਰਦਾਸ ਕਰ ਕਿਰਪਾ ਪ੍ਰਭ ਗੁਣਤਾਸ ਕਹੁ ਨਾਨਕ ਤੁਮਰੀ ਸ਼ਰਨਾਈ ਜੋ ਭਾਵੇ ਤੋ ਰੱਖੋ ਗੁਸਾਈ ਭੈਰੋ ਮਹੱਲਾ ਪੰਜਵਾਂ ਗੁਰਮਿਲ ਤਿਆਗਿਓ ਦੂਜਾ ਭਾਉ ਗੁਰਮੁਖ ਜਪਿਓ ਹਰ ਕਾ ਨਾਉ ਬਿਸਰੀ ਚਿੰਤ ਨਾਮ ਮਨ ਲਾ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਹਿਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾਏ ਰਹਾਉ ਰੋਗ ਦੋਖ ਗੁਰ ਸ਼ਬਦ ਨਿਵਾਰੇ ਨਾਮ ਔਕਦ ਮਨ ਪੀਤਰ ਸਾਰੇ ਗੁਰ ਭੇਟਤ ਮਨ ਪਿਆ ਆਨੰਦ ਸਰਨ ਦਾਨ ਨਾਮ ਭਗਵੰਤ ਜਨਮ ਮਰਨ ਕੀ ਮਿਟੀ ਜਮ ਤਰਾਸ ਸਾਧ ਸੰਗਤ ਊਂਦ ਕੌਣ ਵਿਕਸਾਲ ਗੁਣ ਗਾਵਤ ਨੇ ਚਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦੁਲਭ ਦੇ ਆਈ ਪ੍ਰਵਾਨ ਸਫਲ ਹੋਈ ਜਬ ਹਰ ਹਰ ਨਾਮ ਕਹੁ ਨਾਨਕ ਪ੍ਰਭ ਕਿਰਪਾ ਕਰੀ ਸਾਸ ਗ੍ਰਹਿ ਜਪੋ ਹਰ ਹਰੀ ਭੈਰੋ ਮਹੱਲਾ ਪੰਜਵਾਂ ਸਭ ਤੇ ਉੱਚਾ ਜਾ ਕਾ ਨਾਉ ਸਦਾ ਸਦਾ ਤਾਂ ਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੁਖ ਵਸੈ ਮਣ ਆਏ ਸੁਮਰਮਣਾ ਤੂੰ ਸਾਚਾ ਸੋਏ ਹਲਤ ਪਲ ਤੁਮਰੀ ਗਤ ਹੋਏ ਰਹਾਉ ਪੁਰਖ ਨਿਰੰਜਨ ਸਿਰਜਨ ਹਾਰ ਜੀ ਜੰਤ ਦੇਵੇ ਆਹਾਰ ਕੋਟ ਖਦੇ ਖਤੇ ਕਿਨ ਬਖਿਨ ਬਖਸ਼ਣ ਹਾਰ ਭਗਤ ਪਾਏ ਸਦਾ ਨਿਸਤਾਰ ਸਾਚਾ ਧਨ ਸਾਚੀ ਵਡਿਆਈ ਗੁਰਪੂਰੇ ਤੈਨੇ ਚਲ ਮਤ ਪਾਏ ਕਰ ਕਿਰਪਾ ਚ ਰਾਖਣ ਹਾਰਾ ਤਾਕਾ ਸਗਲ ਮਿਟੇ ਅੰਧਿਆਰਾ ਪਾਰ ਬ੍ਰਹਮ ਸੋ ਲਾਗੋ ਧਿਆਨ ਪੂਰਨ ਪੂਰ ਹੋ ਨਿਰਵਾਣ ਭ੍ਰਮਪੋ ਮੇਟ ਮਿਲੇ ਗੋਪਾਲ ਨਾਨਕ ਗੁਰ ਭੈ ਭੈ ਦਿਆਲ ਭੈਰੋ ਮਹੱਲਾ ਪੰਜਵਾਂ ਜਿਸ ਸਿਮਰਤ ਮਨ ਹੋਏ ਪ੍ਰਗਾਸ ਮਿਟੈ ਕਲੇਸ਼ ਸੁਖ ਸਹਿਜ ਨਿਵਾਸ ਤਿਸੇ ਪ੍ਰਾਪਤ ਚ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਈ ਸੇ ਪਾਏ ਸੇ ਸਰਬ ਸੁਖਾਂ ਪ੍ਰਭ ਤੇ ਰੋ ਨਾਉ ਆਠ ਪੈਰ ਮੇਰੇ ਮਨ ਗਾਵ ਰਹਾਉ ਜੋ ਇੱਛਾ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਉਣ ਜਾਣ ਰਹੇ ਹਰ ਧਿਆਏ ਭਗਤ ਪਰਾਏ ਭਗਤ ਪਾਏ ਪ੍ਰਭ ਕੀ ਲਿਵ ਲਾਏ ਬਿਨਸੇ ਕਾਮ ਕ੍ਰੋਧ ਅਹੰਕਾਰ ਟੁੱਟੇ ਮਾਇਆ ਮੋਹ ਪਿਆਰ ਪ੍ਰਭ ਕੀ ਟੇਕ ਰਹੇ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੇ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸ਼ਰਨ ਆਏ ਭੈਰੋ ਮਹੱਲਾ ਪੰਜਵਾਂ ਲਾਜ ਮਰੇ ਜੋ ਨਾਮ ਨਾ ਲੇਵੇ ਨਾਮ ਬਿਹੂਣ ਸੁਖੀ ਕਿਉਂ ਸੋਵੇ ਹਰ ਸਿਮਰਤ ਛਾੜ ਪਰਮਗਤ ਜਾਹੇ ਮੂਲ ਬਿਨਾ ਸਾਖਾ ਕਤਲ ਹੈ ਗੁਰ ਗੋਬਿੰਦ ਮੇਰੇ ਮਨ ਤੇ ਆਏ ਜਨਮ ਜਨਮ ਕੀ ਮੈਲ ਉਤਾਰੇ ਬੰਧਨ ਕਾਟ ਹਰ ਸੰਗ ਮਿਲਾਏ ਰਹਾਉ ਤੀਰਥ ਨਹਾਏ ਕਹਾਂ ਸੁਚ ਮੈ ਸੈਲ ਮਨ ਕੋ ਵਿਆਪੇ ਹੋ ਮੈਂ ਮੈਲ ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਨ ਖਾਏ ਬੂਜੇ ਨਹੀਂ ਭੂਖ ਰੋਗ ਜਾਇ ਤਾਂ ਉਤਰੇ ਦੁੱਖ काम क्रोध लोभ मोह व्यापया, जिन प्रभ कीना सो प्रभ नहीं जापया। धन धन साध धन हरनाओ, आठ पहर कीर्तन गुण गाओ। धन हर भगत धन करने हार, शरणानु प्रभ पुरख अपार। भैरो महला पंजवा, गुर सो प्रसन्न होए पो गए। नाम निरंजन मन मैले, दीन दया सदा कृपाल। बिन सगै सगले जंजाल, सुख सहज आनंद खणे। साध संग मिटे पै परमा, मृत हर हर रसन बने रहाओ। चरण कमल सो लागो हेत, किन मैं बिनसो महा परेत। आठ पहर हर हर जप जाप, राखण हर गोविंद गुर आप। अपने सेवक को सदा प्रत पारे, भगजना के सांस निहारे। मानस की को के तक बात, जमते राखे दे कर हाथ। निर्मल शुभ निर्मल रीत, पार ब्रह्म आया मन चीत। कर कृपा गुरु दीनो दान, नानक पाया नाम निधान। भैरो महला पंजवा, करण कारण समर्थ गुरु मेरा। जी प्राण सुख दाता नेरा, भय पंजना बनासी राए। दर्शन देखे सब दुख जाए, जत कत पेखो तेरी शरणा। बल बल जाए सतगुरु चरणा रहाओ। पूर्ण काम मिले गुरुदेव, सफल दाता निर्मल सेव। कर गै लीने अपने दास, राम नाम रिद की दियो निवास। सदा आनंद नाहीं कुछ सोग, दुख दर्द न व्यापे रोग। सब कुछ तेरा तू करने हार, पार ब्रह्म गुरु अगम पार। निर्मल शोभा चरज बाणी, पार ब्रह्म पूर्ण मन पाणी। जल थल मई अल रव्या सोए, नानक सब कुछ प्रभ ते होए। भैरो महला पंजवा, मन तन राता राम रंग। चरणे सर्व मनोरथ पूर्ण करने, आठ पैर गावत भगवंत। सतगुरु दीनो पूरा मंत, सोड़ भागी जिस नाम प्यारे। तिसके संग तरह संसार रहाओ। सोई ज्ञानी जिस सिमरै एक, सो तनवंता जिस बुद्ध विवेक। सो कुलवंता जे सिमरै स्वामी, सो पतवंता जे आप पछाने। गुर प्रसाद परम पद पाया, गुण गोपाल दिन रैन ते आया। टूटे बंधन पूर्ण आसा, हर के चरण सिद्ध माए निवासा। कहो नानक जाके पूर्ण करमा, सोजन आया प्रभ की शरणा। आप पवित पावन सब कीने, राम रसायन रसना चीने। भैरो महला पंजवा, नाम लैत किस गुग न लागे। नाम सुनत जम दूरों भागे, नाम लैत सब दुख है नास। नाम जपत हर चरण निवास, निर्विघ्न भगत पज हर हर नाव। रसक रसक हर के गुण गाव रहाओ। हर सिमरत किस चाखना जो है, हर सिमरत दैत देव ना पो है। हर सिमरत मोह मान न बदे, हर सिमरत करम जोर न रुदे। हर सिमरन की सगली बेला, हर सिमरन बहु माहे अकेला। जात अजात जपे जन कोए, जो जपे तिसकी गत होए। हर का नाम जपिए साध संग, हर के नाम का पूर्ण रंग। नानक को प्रभ कृपा तार, सास सास हर देह चितार। भैरो महला पंजवा, आपे सास ते आपे वेद, आपे कड़कड़ जाने भेद। ज्योत स्वरूप जाकी सब वथ, करण कारण पूर्ण समरथ। प्रभ की ओढ़ गहो मन मेरे, चरण को गुरमुख आरादो। दुश्मन दुख न आवे नेरे, रहाओ आपे वांतरन त्रिपुण सार। जाके सूत पोआ सूत पुरुआ संसार, आपे शिव शक्ति संजोगी। आप निर्वाणी आपे भोगी, आपे शिव शक्ति संजोगी। आपे निर्वाणी आपे भोगी, जद कद पेखो तत सोए।

0: ਔਲਾਦ ਸਭ ਚਾਟੜੇ ਵਿਗਾੜੇ, ਹਮਰਾ ਕਹਿਣ ਸੁਣੇ ਆਪਣੇ ਕਰ ਸੁਵਾਰੇ। ਸਭ ਨਗਰੀ ਮੈਂ ਭਗਤ ਦ੍ਰਿੜਾਏ, ਦੁਰਸਭਾਖਾ ਕੁਛ ਨਾ ਵਸਾਏ। ਸੰਡੇ ਮਰਖ ਕੀ ਪੁਕਾਰ, ਸੱਬੇ ਦੈਂਤ ਰਹੇ ਚਖਮਾਰ। ਭਗਤ ਜਨਾ ਕੀ ਪਤ ਰਾਖੇ ਸੋਈ, ਕੀਤੇ ਕਹਿ ਕਹਿਆ ਕਿਆ ਹੋਏ। ਕਿਰਤ ਸੰਜੋਗੀ ਦੈਤ ਰਾ ਚਲਾਇਆ, ਹਰਨਾ ਬੂਜੈ ਤਿਨਿਆ ਬੁਲਾਇਆ। ਪੁੱਤਰ ਪਹਿਰਣਾ ਦਸਵਾਦ ਰਜਾਇਆ, ਅੰਦਾਣਾ ਬੂਜੇ ਕਾਲ ਨੇੜੇ ਆਇਆ। ਪਹਿਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਲਾ। ਨਿਰਭਉ ਬਾਲਕ ਮੂਲ ਨ ਡਰੀ, ਮੇਰੇ ਅੰਤਰ ਗੁਰੂ ਗੋਪਾਲਾ। ਕੀਤਾ ਹੋਏ ਸ੍ਰੀ ਕੀ ਕਰੇ, ਅਣਹੁੰਦਾ ਨਾ ਉਤਰਾਇਆ। ਜੋ ਤੁਰ ਲਿਖਿਆ ਸੋ ਆਏ ਬਹੁਤਾ, ਜਨ ਸੋ ਵਾਦ ਰਜਾਇਆ। ਪਿਤਾ ਪਰਣਾ ਸੁਗਰਜ ਉਠਾਏ, ਕਹਾਂ ਤੁਮਾਰਾ ਜਗਦੀਸ ਗੁਸਾਏ। ਜਗ ਜੀਵਨ ਦਾ ਤੈ ਅੰਤ ਸਖਾਏ, ਜੈ ਦੇਖਾਂ ਤੈ ਰਹਿ ਸਮਾਏ। ਥੰਮ ਉਪਾੜ ਹਰ ਆਪ ਦਿਖਾਇਆ, ਹੰਕਾਰੀ ਦਾਇ ਤੁਮਾਰ ਪਚਾਇਆ। ਭਗਤਾਂ ਮਣ ਅਨੰਦ ਵਜੀ ਵਧਾਈ, ਆਪਣੇ ਸੇਵਕੋ ਦੇ ਵਡਿਆਈ। ਜੰਮਣ ਮਰਣਾ ਮੋਹ ਪਾਇਆ, ਆਉਣ ਜਾਣਾ ਕਰਤੇ ਲਿਖ ਪਾਇਆ। ਪ੍ਰਹਲਾਦ ਕੇ ਕਾਰਜ ਹਰ ਆਪ ਦਿਖਾਇਆ, ਭਗਤਾਂ ਕਾ ਬੋਲ ਅੱਗੇ ਆਇਆ। ਦੇਵ ਕੁਲੀ ਲਖਮੀ ਕੋ ਕਰ ਜਕਾਰ, ਮਾਤਾ ਨਰਸਿੰਘ ਕਾ ਰੂਪ ਨਿਵਾਰ। ਲਖਮੀ ਭਾਉ ਕਰੇ ਨਾ ਸਾਕੇ ਜਾਏ, ਪ੍ਰਹਲਾਦ ਜਨ ਚਰਣੀ ਲਾਗਾ ਆਏ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਰਾਜਮਾਲ ਝੂਠੀ ਸਮਾਇਆ। ਲੋਭੀ ਨਰ ਰਹੇ ਲਪਟਾਏ, ਹਰ ਕੇ ਨਾਮ ਇੰਦਰ ਗਏ ਮਿਲੇ ਸਜਾਏ। ਕਹਿ ਨਾਨਕ ਸਾਹਿਬ ਕੋ ਕਰੇ ਕਰਾਇਆ, ਸੇ ਪ੍ਰਵਾਨ ਜਿਨੀ ਹਰ ਸਿਓ ਚਿਤ ਲਾਇਆ। ਭਗਤਾਂ ਕਾ ਅੰਗੀਕਾਰ ਕਰਦਾ ਆਇਆ, ਕਰਤੇ ਆਪਣਾ ਰੂਪ ਦਿਖਾਇਆ। ਪੈਰੋ ਮਹੱਲਾ ਤੀਜਾ, ਗੁਰੂ ਸੇਵਾ ਤੇ ਅੰਮ੍ਰਿਤ ਫਲ ਪਾਇਆ। ਹਉਮੈ ਤ੍ਰਿਸ਼ਨਾ ਬੁਝਾਏ, ਹਰ ਕਾ ਨਾਮ ਹਿਰਦੇ ਮਨ ਵਸਿਆ। ਮਨ ਸਾਹਮਣੇ ਸਮਾਏ, ਹਰ ਜੀਓ ਕਿਰਪਾ ਕਰੋ ਮੇਰੇ ਪਿਆਰੇ। ਅਣਦਿਨ ਹਰ ਗੁਣ ਦੀਨ ਜਨ ਰਾਖੇ, ਮੰਗੇ ਗੁਰ ਕੇ ਸ਼ਬਦ ਉਧਾਰ ਰਹਾਉ। ਸੰਜਨ ਨਾ ਕੋ ਜਮ ਜੋੜ ਨਾ ਸਾਕੇ, ਰਤੀ ਅੰਚ ਦੁੱਖ ਨਾ ਲਾਈ। ਆਪ ਤਰੇ ਸਗਲੇ ਕੁਲ ਤਾਰੇ, ਜੋ ਤੇਰੀ ਸ਼ਰਣਾਏ। ਭਗਤਾਂ ਕੀ ਪੈਜ ਰੱਖ ਤੂੰ ਆਪੇ, ਇਹ ਤੇਰੀ ਵਡਿਆਏ। ਜਨਮ ਜਨਮ ਕਹਿ ਕਿਲੋ ਕਦੋ ਕੱਟ, ਦੁਬਦਾ ਰਤੀ ਨਦਾਏ। ਹਾਂ ਮੂੜ ਮੁਗਧ ਕੁਛ ਬੂਝੇ ਨਾਏ, ਤੂੰ ਆਪੇ ਦੇ ਬੁਝਾਏ। ਜੋ ਤੁਧ ਭਾਵੈ ਸੋਈ ਕਰਸੀ, ਔਰ ਨਾ ਕਰਨਾ ਜਾਏ। ਜਗ ਤੂੰ ਪਾਏ ਸਭ ਤੁਧ ਧੰਦੇ ਲਾਇਆ, ਭੁੰਡੀ ਕਾਰ ਕਮਾਏ। ਜਨਮ ਪਦਾਰਥ ਜੂਏ ਹਾਰਿਆ, ਸ਼ਬਦ ਸੁਰਤ ਨਾ ਪਾਏ। ਮਨ ਘੁਮਰੈ ਕਿਨ ਤਿਨ ਕੁਛ ਨ ਸੂਝੇ, ਦੁਰਮਤ ਗਿਆਨ ਧਾਰਾ। ਭਜਲ ਨ ਪਾਰ ਨ ਪਾਵੈ ਕਭੀ, ਡੂਬ ਮੂਏ ਬਿਨ ਗੁਰ ਸਿਰ ਭਾਰਾ। ਸੱਚ ਸ਼ਬਦਰ ਤੇਜਨ ਸੱਚ, ਹਰ ਪ੍ਰਵਿਆ ਮਿਲਾਈ। ਗੁਰ ਕੀ ਬਾਣੀ ਸ਼ਬਦ ਪਛਾਤੀ, ਸੱਚ ਰਹੇ ਲਿਵਲਾਈ। ਤੂੰ ਆਪ ਨਿਰਮਲ, ਤੇਰੇ ਜਨ ਹੈ ਨਿਰਮਲ। ਗੁਰ ਕੇ ਸ਼ਬਦ ਵਿਚਾਰੇ, ਨਾਨਕ ਤਿਨ ਕਹਿ ਸਤੁਲ ਹਾਰੇ। ਰਾਮ ਨਾਮ ਉਤਾਰੇ, ਭੈਰੋ ਮਹੱਲਾ ਪੰਜਵਾਂ, ਅਸ਼ਟਪਦੀਆਂ ਕਰ ਦੂਜਾ। ਇੱਕੋ ਓਂਕਾਰ ਸਤਿਗੁਰੂ ਪ੍ਰਸਾਦ, ਜਿਸ ਨਾਮ ਹਿਰਦੇ ਸੋਈ ਬੜ ਰਾਜਾ। ਜਿਸ ਨਾਮ ਹਿਰਦੇ ਤਿਸ ਪੂਰੇ ਕਾਜੈ, ਜਿਸ ਨਾਮ ਹਿਰਦੇ ਤਿਨ ਕੋਟ ਤਣ ਪਾਏ। ਨਾਮ ਬਿਨਾਂ ਜਨਮ ਬਿਰਥਾ ਜਾਏ, ਤਿਸ ਸਲਾਹੀ ਜਿਸ ਹਰ ਤਨ ਰਾਸ। ਸੋੜ ਭਾਗੀ ਜਿਸ ਗੁਰਮਸਤਕ ਹਾਥ ਰਹਾਉ, ਜਿਸ ਨਾਮ ਹਿਰਦੇ ਤਿਸ ਕੋਟ ਕਈ ਸੈਨਾ। ਜਿਸ ਨਾਮ ਹਿਰਦੇ ਤਿਸ ਸਹਿ ਸੁਖੈਨਾ, ਜਿਸ ਨਾਮ ਹਿਰਦੇ ਸੋ ਸੀਤਲ ਹੂਆ। ਨਾਮ ਬਿਨਾਂ ਤ੍ਰਿਕ ਜੀਵਨ ਮੂਆ, ਜਿਸ ਨਾਮ ਹਿਰਦੇ ਸੋ ਜੀਵਨ ਮੁਕਤਾ। ਜਿਸ ਨਾਮ ਹਿਰਦੇ ਸਭ ਤਿਸ ਹੀ ਜੁਗਤਾ, ਜਿਸ ਨਾਮ ਹਿਰਦੇ ਤਿੰਨ ਹੁੰਦ ਪਾਈ। ਨਾਮ ਬਿਨਾਂ ਭਰਮ ਆਵੇ ਜਾਈ, ਜਿਸ ਨਾਮ ਹਿਰਦੇ ਸੋ ਵੇ ਪਰਵਾਹਾ। ਜਿਸ ਨਾਮ ਹਿਰਦੇ ਤੇ ਸਹੀ ਲਾਹਾ, ਜਿਸ ਨਾਮ ਹਿਰਦੇ ਤੇ ਸਵੜ ਪਰਵਾਰਾ। ਨਾਮ ਬਿਨਾਂ ਬਣ ਮੁਕਵਾਰਾ, ਜਿਸ ਨਾਮ ਹਿਰਦੇ ਤਿਸ ਨਿਹਚਲ ਆਸਣੇ। ਜਿਸ ਨਾਮ ਹਿਰਦੇ ਤਿਸ ਤਖਤ ਬਿਨਾ ਵਿਨਾਸਨ। ਨਾਮ ਜਿਸ ਨਾਮ ਹਿਰਦੇ ਸੋ ਸੱਚਾ ਸ਼ਾਹ, ਨਾਮ ਹੀ ਨਾਹੀ ਪਤਸ਼ਾਹ ਵਿਸਾ। ਜਿਸ ਨਾਮ ਹਿਰਦੇ ਸਬਦ ਮੈਂ ਜਾਤਾ, ਜਿਸ ਨਾਮ ਹਿਰਦੇ ਸੋ ਪੁਰਖ ਵਿਦਾਤਾ, ਜਿਸ ਨਾਮ ਹਿਰਦੇ ਸੋ ਸਭ ਤੇ ਉੱਚਾ, ਨਾਮ ਬਿਨਾਂ ਪਰਮ ਜੋ ਨੀ ਮੂਚਾ, ਜਿਸ ਨਾਮ ਹਿਰਦੇ ਤਿਸ ਪ੍ਰਗਟ ਬਹਾਰਾ, ਜਿਸ ਨਾਮ ਹਿਰਦੇ ਤਿਸ ਮਿਟਿਆ ਦਿਆਰਾ, ਜਿਸ ਨਾਮ ਹਿਰਦੇ ਸੋ ਪੁਰਖ ਪੁਰਵਾਨ, ਨਾਮ ਬਿਨਾਂ ਫਿਰ ਆਵਣ ਜਾਨ, ਤਿੰਨ ਨਾਮ ਪਾਇਆ ਜਿਸ ਭੈ ਗੁਰਪਾਲ, ਸਾਧ ਸੰਗਤ ਮਹਿਲ ਕੇ ਗੋਪਾਲ, ਆਉਣ ਜਾਣ ਰਹੇ ਸੋ ਪਾਇਆ, ਕਉ ਨਾਨਕ ਤੱਤੇ ਤੱਤ ਮਿਲਾਇਆ, ਭੈਰੋ ਮਹੱਲਾ ਪੰਜਵਾਂ। ਕੋਟ ਵਿਸ਼ਨ ਕਿੰਨੀ ਅਵਤਾਰ, ਕੋਟ ਬ੍ਰਹਮੰਡ ਜਾਂ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ, ਐਸੋ ਧਨੀ ਗੋਬਿੰਦ ਹਮਾਰਾ, ਵਰਨ ਸਾਕੋ ਗੁਣ ਵਿਸਤਾਰ ਰਹਾ, ਕੋਟ ਮਾਇਆ ਜਾਂ ਕੇ ਸੇਵਕਾਏ, ਕੋਟ ਜੀ ਜਾਂ ਕੀ ਸਹਿਜਾਏ, ਕੋਟ ਉਪਾਰਜਨਾ ਤੇਰੇ ਸਾਂਗ ਅੰਗ, ਕੋਟ ਭਗਤ ਬਸਤ ਹਰ ਸਾਂਗ, ਕੋਟ ਛਤਰਪਤ ਕਰਤ ਨਮਸਕਾਰ, ਕੋਟ ਇੰਦਰ ਠਾਂਡੇ ਹੈ ਦੁਆਰ, ਕੋਟ ਬੈਕੁੰਠ ਜਾਂ ਕੋ ਦ੍ਰਿਸ਼ਟੀ ਮਾਹੇ, ਜਾਂ ਕੀ ਦ੍ਰਿਸ਼ਟੀ ਮਾਏ, ਕੋਟ ਨਾਮ ਜਾਂ ਕੀ ਕੀਮਤ ਨਾਏ, ਕੋਟ ਪੁਰੇਤ ਹੈ ਜਾਂ ਕੇ ਨਾਦ, ਕੋਟ ਹੰਕਾਰ ਚਲਤ ਵਿਸਮਾਦ, ਕੋਟ ਸਕਤ ਸਵਿਆਗਿਆਕਾਰ, ਕੋਟ ਜੀ ਦੇਵੇ ਆਧਾਰ, ਕੋਟ ਤੀਰਥ ਜਾ ਕੇ ਚਰਨ ਮਝਾਰ, ਕੋਟ ਪੁਰੇਤ ਸਿਵਿਆਗਿਆਕਾਰ, ਕੋਟ ਜੀ ਜੇ ਦੇਵੇ ਆਧਾਰ, ਕੋਟ ਤੀਰਥ ਜਾ ਕੇ ਚਰਨ ਮਝਾਰ, ਕੋਟ ਪਵਿੱਤਰ ਜਪਤ ਨਾਮ ਚਾਰ, ਕੋਟ ਪੁਜਾਰੀ ਕਰਤੇ ਪੂਜਾ, ਕੋਟ ਵਿਸਾਰਣ ਅਵਰਣ ਦੂਜਾ, ਕੋਟ ਮਹਿਮਾ ਜਾ ਕੀ ਨਿਰਮਲ ਹੰਸ, ਕੋਟ ਉਸਤ ਜਾ ਕੀ ਕਰਤ ਬ੍ਰਹਮਾਂਸ, ਕੋਟ ਪਰਲੋ ਉਪਤ ਨਿਮਾਏ, ਕੋਟ ਗੁਣਾ ਤੇਰੇ ਗਣੇ ਨ ਜਾਏ, ਕੋਟ ਗਿਆਨੀ ਕਥੇ ਗਿਆਨ, ਕੋਟ ਧਿਆਨੀ ਤਰਤ ਧਿਆਨ, ਕੋਟ ਤਪੀਸਰ ਤਵੀ ਕਰਤੇ, ਕੋਟ ਮੁਨੇਸਰ ਮੋਹਨ ਮੈਂ ਰਹਿਤੇ, ਅਵਗਤ ਨਾਥ ਗੋਚਰ ਸੁਆਮੀ, ਪੂਰਿਆ ਖੜੇ ਅੰਤਰ ਜਾਮੇ, ਜਤ ਕਤ ਦੇਖੋ ਤੇਰਾ ਵਾਸਾ, ਨਾਨਕ ਤਾਂ ਨਾਨਕੋ ਗੁਰੂ ਕੀ ਪ੍ਰਗਾਸਾ, ਭੈਰੋ ਮਹੱਲਾ ਪੰਜਵਾ। ਸਤਿਗੁਰੂ ਮੋਕੋ ਕੀਨੋ ਦਾਨ, ਮੋਲਤਨ ਹਰ ਦੀਨੋ ਨਾਮ, ਸਹਿਜ ਵਿਨੋਦ ਚੋਜ ਅਨੰਤਾ, ਨਾਨਕੋ ਪ੍ਰਭ ਮਿਲਿਓ ਚਿੰਤਾ, ਕਹੋ ਨਾਨਕ ਕੀਰਤ ਹਰ ਸਾਚੇ, ਬਹੁਰ ਬਹੁਰ ਤਿਸ ਸੰਗਵਣ ਰਾਚੇ, ਰਹਾਓ ਅਚਿੰਤ ਹਮਾਰੇ ਭੋਜਨ ਪਾਓ, ਅਚਿੰਤ ਹਮਾਰੇ ਲੇਚੇ ਨਾਓ, ਅਚਿੰਤ ਹਮਾਰੇ ਸ਼ਬਦ ਉਧਾਰ, ਅਚਿੰਤ ਹਮਾਰੇ ਪਰੇ ਭੰਡਾਰ, ਅਚਿੰਤ ਹਮਾਰੇ ਕਾਰਜ ਪੂਰੇ, ਚਿੰਤ ਹਮਾਰੇ ਲਥੇ ਵਸੂਰੇ, ਅਚਿੰਤ ਹਮਾਰੇ ਬੈਰੀ ਮੀਤਾ, ਚਿੰਤੋ ਹੀ ਏ ਮਨ ਵਸ ਕੀਤਾ, ਅਚਿੰਤ ਪ੍ਰਭੂ ਹਮ ਕੀਆ ਦਿਲਾਸਾ, ਅਚਿੰਤ ਹਮਾਰੀ ਪੂਰਨ ਆਸਾ, ਅਚਿੰਤ ਹਮਾ ਕੋ ਸਗਲ ਦਹਾਂਤ, ਅਚਿੰਤ ਹਮ ਕੋ ਗੁਰ ਕੀਨੇ ਦੀਨੋ ਮੰਤ, ਅਚਿੰਤ ਹਮਾਰੇ ਬਿਨਸ ਬੈਰ, ਅਚਿੰਤ ਹਮਾਰੇ ਮਿਟੇ ਅੰਧੇਰ, ਅਚਿੰਤੋ ਹੀ ਮਨ ਕੀਰਤਨ ਮੀਠਾ, ਅਚਿੰਤੋ ਹੀ ਪ੍ਰਭ ਕੜ ਕੜ ਡੀਠਾ, ਅਚਿੰਤ ਮਿਟੇ ਹੈ ਸਗਲੋ ਪਰਮਾ, ਅਚਿੰਤ ਵਸੋ ਮਨ ਸੁਖ ਸਰਾਮਾ, ਅਚਿੰਤ ਹਮਾਰੇ ਅਣਤ ਵਾਜੇ, ਅਚਿੰਤ ਹਮਾਰੇ ਗੋਬਿੰਦ ਗਾਜੇ, ਅਚਿੰਤ ਹਮਾਰੇ ਮਨ ਪਤਿਆਨਾ, ਨਿਚਲ ਧਣੀ ਅਚਿੰਤ ਪਛਾਨਾ, ਅਚਿੰਤੋ ਉਪਜਿਓ ਸਗਲ ਵਿਵੇਕਾ, ਅਚਿੰਤ ਰਚੀ ਹਰ ਹਰ ਹਰ ਟੇਕਾ, ਅਚਿੰਤ ਪ੍ਰਭੂ ਹਰ ਤੁਰ ਲਿਖਿਆ ਲੇਖ, ਅਚਿੰਤ ਮਿਲਿਓ ਪ੍ਰਭ ਠਾਕੁਰ ਵੇਖ, ਅਚਿੰਤ ਅਚਿੰਤਾ ਸਗਲੀ ਗਈ, ਪ੍ਰਭੂ ਨਾਨਕ ਨਾਨਕ ਨਾਨਕ ਮਈ, ਭੈਰੋ ਬਾਣੀ ਭਗਤਾਂ ਕੀ ਕਬੀਰ ਜੀਓ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ ਇਹ ਤਨ ਮੇਰੇ ਹਰ ਕੋ ਨਾਓ, ਗਾਂਠ ਨਾ ਬੇਦੋ ਬਾਂਧੋ ਵੇਚ ਨਾ ਖਾਓ ਰਹਾਓ, ਨਾ ਮੇਰੇ ਖੇਤੀ ਨਾ ਮੇਰੇ ਬਾਰੇ, ਭਗਤ ਕਰੋ ਜਨ ਸਰਨ ਤੁਮਾਰੇ, ਨਾ ਮੇਰੇ ਮਾਇਆ ਨਾ ਮੇਰੇ ਪੂੰਜੀ, ਤੁਮੇ ਛੱਡ ਜਾਨੋ ਨਹੀਂ ਦੂਜੀ, ਨਾ ਮੇਰੇ ਬੰਧਪ ਨਾ ਮੇਰੇ ਭਾਈ, ਨਾ ਮੇਰੇ ਸੰਗ ਅੰਤ ਹੋਏ ਸਖਾਏ, ਮਾਇਆ ਮੈਂ ਜਿਸ ਰੱਖੇ ਉਦਾਸ, ਕਹਿ ਕਬੀਰ ਹੋ ਤਾਂ ਕੋ ਦਾਸ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨ ਰਹਿ ਰਾਜਾ ਰਾਣਾ, ਰਾਜਾ ਰਾਮ ਰਾਜਾ ਨੌਣ ਦ ਮੇਰੇ ਸੰਗ ਪਹਿਤ ਕਲਤ ਤਨ ਤੇਰੈ ਰਹਾਵ ਆਵਦ ਸੰਗਣ ਜਾਤ ਸੰਗਾਥੀ ਕਾਂ ਪਿਓ ਦਰ ਬੰਧੇ ਹਾਥੀ ਲੰਕਾ ਗੜ ਸੋਨੇ ਕਾ ਫਿਆ ਮੂਰਖ ਰਾਵਣ ਕਿਆ ਲੈ ਗਇਆ
1: ਕਹਿ ਕਬੀਰ
0: ਕਿਸ ਗੁਣ ਨੇ ਗੁਣ ਵਿਚਾਰ ਚਲੇ ਜਵਾਰੀ ਦੋ ਹੱਥ ਚਾਰ ਮੈਲਾ ਬ੍ਰਹਮਾ ਮੈਲਾ ਇੰਦ ਰਾ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹ ਸੰਸਾਰ ਇੱਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰ ਹਾਵ ਮੈਲੇ ਬ੍ਰਹਮੰਡਾਏ ਕੈ ਈਸ ਮੈਲੇ ਨਿਸਬਾਸਰ ਦਿਨਤੀਸ ਮੈਲਾ ਮੋਲੀ ਮੈਲਾ ਮੋਤੀ ਮੈਲਾ ਹੀਰ ਮੈਲਾ ਪੌਣ ਪਾਵਕ ਅਰਨੀਰ ਮੈਲੇ ਸਿਵ ਸੰਕਰਾ ਮਹੇਸ ਮੈਲੇ ਸਿਵ ਸਾਧਕ ਅਰਪੇਖ ਮੈਲੇ ਜੋਗੀ ਜੰਗਮ ਚਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹਿ ਕਬੀਰ ਤੇ ਜਨ ਪ੍ਰਵਾਨ ਨਿਰਮਲ ਤੇ ਜੋ ਰਾਮ ਜਾਨ ਮਨ ਕਰ ਮਕਾ ਕਿਬਲਾ ਕਰ ਦੇਹੀ ਬੋਲਣ ਹਾਰ ਮਰਮ ਗੁਰੇ ਕਹੁਰੇ ਮੁੱਲਾ ਬਾਂਗ ਨਿਵਾਜ ਏਕ ਮਸੀਦ ਦਸੇ ਦਰਵਾਜ ਰਹਾਵ ਮਿਸਮਿਲ ਤਾਮਸ ਪਰਮ ਕਦੂਰੀ ਰਪਾਕ ਲੈ ਪੰਚੇ ਹੋਏ ਸਬੂਰੀ ਹਿੰਦੂ ਤੁਰੋ ਕਾ ਸਾਹਿਬ ਏਕ ਕਹ ਕਰ ਕਮੁੱਲਾ ਕਹਿ ਕਰ ਸੇਖ ਕਹਿ ਕਬੀਰ ਹੋ ਪਿਆ ਨਿਵਾਨਾ ਮੌਸਮ ਸੁਮਨ ਵਾ ਸਹਿ ਸੁਮਾਨਾ ਗੰਗਾ ਕੇ ਸੰਸਲਤਾ ਵਿਗਰੀ ਸੋ ਸਲਦਾ ਗੰਗਾ ਹੋਏ ਨਿਬਰੇ ਬਿਗਰੋ ਕਬੀਰਾ ਰਾਮ ਦੁਹਾਈ ਸਾਜਵੇ ਅਣ ਕਤੇ ਨ ਜਾਈ ਰਹਾਵ ਚੰਦਨ ਕੇ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਪਾਰਸ ਕੇ ਸੰਗ ਤਾਂਬਾ ਨਿਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਣ ਰਾਮ ਖਲੋਨਾ ਜਾਨਾ ਜਹੋਂ ਗੋਰਾ ਤੋ ਰਾਮ ਤੋਰਾ ਲੋਕ ਮਰਮ ਕਹਿ ਜਾਨੇ ਮੋਰਾ ਰਹਾਉ ਤੋਰਨ ਪਾਤੀ ਪੂਜਨ ਦੇਵਾ ਰਾਮ ਭਗਤ ਨਿਫ ਬਿਨ ਨਿਫਲ ਸੇਵਾ ਸਤਿਗੁਰੂ ਪੂਜੋ ਸਦਾ ਸਦਾ ਮਨਾਵੋ ਐਸੀ ਸਿਵ ਦਰਗਹਿ ਸੁਖ ਪਾਵੋ ਲੋਕ ਹੈ ਕਬੀਰ ਪੁਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਉਲਟ ਜਾਤ ਕੁਲ ਦੋ ਵਿਸਾਰੀ ਸੁਨ ਸਹਿਜ ਮੈਂ ਬੁਣ ਤੁਮਾਰੀ ਹਮਰਾ ਝਗੜਾ ਰਹਿਣ ਕਉ ਪੁੰਡਤ ਮੂਲਾਂ ਛੱਡ ਦੋ ਰਹਾਉ ਬੁਣ ਬੁਣ ਆਪ ਆਪ ਪਹਿਰਾਵੋ ਜਹਨੀ ਆਪ ਤਹਾਂ ਹੋਏ ਗਾਓ ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨ ਲੀਆ ਹਿਰਦੇ ਇਖਲਾਸ ਨਿਰਖ ਲੈ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਧਨ ਆਦਰ ਕੋਈ ਨਾ ਦੇ ਲਾਗ ਯਤਨ ਕਰੇ ਉਹ ਚੇਤਨਾ ਤਰੇ ਰਹਾਉ ਜੋ ਨਿਰਧਨ ਸਰਦਨ ਕਹਿ ਜਾਏ ਅੱਗੇ ਬੈਠਾ ਪੀਠ ਫਿਰਾਏ ਜੋ ਸਰਦਨ ਨਿਰਧਨ ਕੇ ਜਾਏ ਦੀਆ ਆਦਰ ਲਿਆ ਬੁਲਾਏ ਜੋ ਨਿਰਧਨ ਸਰਦਨ ਨਿਰਧਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਮੇਟੀ ਜਾਏ ਕਹਿ ਕਬੀਰ ਨਿਰਧਨ ਹੈ ਸੋਏ ਜਾਂ ਕੇ ਹਿਰਦੇ ਨਾਮ ਨਾ ਹੋਈ ਗੁਰਸੇਵਾ ਤੇ ਭਗਤ ਕਮਾਈ ਤਬ ਹੈ ਮਾਨਸ ਦੇਹੀ ਪਾਏ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਫੂਲ ਮਤ ਜਾਹੋ ਮਾਨਸ ਜਨਮ ਕਾ ਹੀ ਲਾਹ ਰਹਾਉ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਵਿਕਲ ਪਈ ਨਹੀਂ ਪਾਣੀ ਭਜ ਤੇਰੇ ਮਨ ਸਾ ਰੰਗ ਪਾਣੀ ਆਪਣਾ ਭਜਸ ਭਜਸ ਕਾ ਪਾਈ ਆਵੇ ਅੰਤ ਨ ਭਜਿਆ ਜਾਏ ਜੋ ਕੁਛ ਕਰੈ ਸੋਈ ਅਵਸਾਰ ਫਿਰ ਪਛਤਾਵੋ ਨਾ ਪਾਵੋ ਪਾਰ ਸੋ ਸੋ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਏ ਨਿਰੰਜਨ ਦੇਵ ਗੁਰਮਿਲਤਾ ਕੇ ਕੁਲੇ ਕਪਾਟ ਬਹੁ ਨ ਹੋਵੇ ਜੂਨੀ ਬਾਟ ਇਹੀ ਤੇਰਾ ਅਵਸਰ ਇਹ ਤੇਰੀ ਬਾਰ ਘਟ ਪੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕੈ ਹਾਰ ਬਹੁ ਵਿਧ ਕਹਿਓ ਪੁਕਾਰ ਪੁਕਾਰ शिव की प्री बसे बुद्ध सार, तै तुम मिल कै करो बिन वचार। ईत उद की चोजी पर कौन कर्म मेरा कर कर मरे, निज पद ऊपर लागो ध्यान। राजा राम नाम मोरा ब्रह्म ज्ञान, रहाओ मूल द्वारे बंधिया बंद। रा ऊपर हगह रखिया चांदे, पश्चिम द्वारे सूरज तपे। मेरदंड सिर ऊपर बसे, पश्चिम द्वारे की सिर ओढ़। तहसिल ऊपर खिड़की ओर, खिड़की ऊपर दसवां द्वार। कह कबीरता कांत न पारे, सो मुल्ला जो मन सो लरे। गुरु तो उपदेश काल सो जुरे, काल फुरुका मरदे मान। तिस मुल्ला को सदा सलाम, है हजूर दूर बताओ। दुंदर बांधो सुंदर ला पाओ, रहाओ काजी सो जो काया पजारे। आया काया के अगन ब्रह्म पर जारे, सुपने बिंद न दे चरना। तिस काजी को जरा न मरना, सो सुल्तान जो दो सुल्ताने। बातर बाहर जाता पीतर आने, गंगड मंडल में लश्कर करे। सो सुल्तान छतर सिर धरे, जोगी गोरख गोरख करे। हिंदू राम नाम सिरे, मुसलमान का एक खुदाए। कबीर का स्वामी रह समाए, महला पंजवा जो पाथर को कहते देव। ताकि बिरथा हुए सेव, जो पाथर की पाई पाए। तिसकी काला जाई जाए, ठाकुर हमरा सद बोलनता। सर्व जिया को प्रभ दान देता, रहाओ अंतर देव न जाने अंधे। भ्रम का मोहया पावे बांफांदे, ना पाथर बोले ना किछ दे। फोकड़ करुण है निफल है सेव, जे मृत को चंदन चढ़ावे। उसते कहो कौन फल पावे, जे मृतक को बिस्ता माय रुलाई। ता मृतक का क्या कट जाय, कहत कबीर हो कहूं पुकार। समझ देख साकत गवार, दूजे पाए बहुत कर गाले। राम भगत है सदा सुखाले, जल मैं मीन माया के बेदे। दीपक पतंग माया के छेदे, काम को काम माया कुंचल को व्यापे। भंग भरंग माया मैं थापे, माया मैं खापे। माया ऐसी मोहनी पाई, जेते जीते ते डकाई रहाओ। प्रंग पंखे मृग माया मैं राते, साकर माखी अधिक संतापे। ऊतूरे उष्ट माया मैं पेला, से चौरासी माया मैं खेला। छे जति माया के बंदा, नवे नाद सूरज अर्चंदा। तपे रखेसर माया मैं सूता, माया मैं काल अर पंच दूता। स्वान स्याल माया मैं राता, बंतर जीते अर संगाता। मांजार गडर लूबरा, बिरख मूल माया मैं उत्परा। माया अंतर भीने देव, सागर इंद्रा अर तर तेव। कैक वृक्ष दुर्तिस माया, तब छूटे जब साधु पाया। जब लग मेरी मेरी करे, तब लग काज एक नहीं सरे। जब मेरी मेरी मिट जाए, तब प्रभु का सवारे आए। ऐसा ज्ञान विचार मना, हर की ना सिमरो दुख भंजना रहाओ। जब लग सिंग रहे बन माहे, तब लग बन फूले ही नाए। जब ही स्यार सिंग को खाए, फूल रहे सगली रपटाए। जीतो बूढ़े हारो तीरे, गुर प्रसादी पार उतरे। दास कबीर कह समझाए, केवल राम कह रहो लिवलाए। सत्र सह सलार है जाके, सवा लाख पै कम बरताके। शेख जो कहिए तो कोट अठासी, छप्पन कोट जाके खेल खासी। सो गरीब की को गुजरावे, मजलस दूर महल को पावे रहाओ। 33 करोड़ी है खेल खाना, 84 लाख फिरे दीवाना। ਬਾਬਾ ਆਤਮ ਕੋ ਕੁਛ ਨਦਰ ਦਿਖਾਈ ਉਣ ਵੀ ਪਿਸਤਨ ਜਖਨੇਰੀ ਪਾਏ ਦਿਲ ਖਲ ਹਲ ਜਾ ਕੇ ਜਰਦ ਰੂਬਾਣੀ ਛੋੜਕ ਤਿਵ ਕਰ ਸੈਤਾਨੇ ਦੁਨੀਆ ਦੋਸ ਰੋਸ ਹੈ ਫਲੋਈ ਆਪਣਾ ਕੀਆ ਪਾਵੈ ਸੋਏ ਤੁਮ ਦਾਤੇ ਹਮਸਦਾ ਭਿਖਾਰੀ ਦਿਓ ਜਵਾਬ ਲੈ ਬਜਗਾਰੇ ਦਾਸ ਕਬੀਰ ਤੇਰੀ ਬਣੈ ਸਮਾਨਾ ਭੇਸਤ ਨਜ਼ੀਕ ਰਾਖ ਰਹਿਮਾਨਾ ਸਭ ਕੋਈ ਚਲਮ ਕਹਿਤ ਹੈ ਊਹਾਂ ਨਾ ਜਾਨੋ ਬੈਕੁੰਠ ਹੈ ਕਹਾਂ ਲਹਾਓ ਆਪ ਆਪ ਕਾ ਮਰਨ ਜਾਨਾ ਬਾਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ

0: ਦੁਰਗਾ ਕੋਟ ਜਾਂ ਕੇ ਮਰਦਨ ਕਰੇ ਬ੍ਰਹਮਾ ਕੋਟ ਵੇਦ ਉਚਰੇ ਜੋ ਜਾ ਚੋ ਤੋਂ ਕੇਵਲ ਰਾਮ ਆਣ ਦੇਵ ਸੋ ਨਾਹੀ ਕਾਮ ਰਹਾਉ ਕੋਟ ਚੰਦਰਮੈ ਕਰੈ ਚਰਾਖੇ ਸੂਰ ਕਿਠ ਤੇਤੀ ਸੋ ਦੇਵ ਜੇ ਵੈ ਪਾਕ ਨਵਗ੍ਰਹਿ ਕੋਟ
1: ਠਾਡੇ ਦਰਬਾਰ ਧਰਮ ਕੋਟ ਜਾ ਕੇ ਫਤਹਾ ਫਤਹਾਰ ਪਵਨ ਕੋਟ ਚੌਬਾਰੇ ਫਿਰੇ ਬਾਸੇ ਕੋਟ ਸੇਜ ਬਿਸਤਰੇ ਸੰਬੰਧ ਕੋਟ ਜਾ ਕੇ ਪਾਣੀ ਹਾਰ ਰੁਮਾਵਲ ਕੋਟ ਅਟਾਰਾ ਭਾਰ ਕੋਟ ਕਮੇਰ ਭਰੈ ਭੰਡਾਰ ਕੋਟ ਲਖ ਕੋਟਕ ਲਖਮੀ ਕਰੈ ਸਿਗਾਰ ਕੋਟਕ ਪਾਪ ਪੁੰਨ ਬੋ ਹਰੈ ਇੰਦਰ ਕੋਟ ਜਾ ਕੇ ਸੇਵਾ ਕਰੈ

ਸਹਿ ਨਾ ਜਾਤੇ ਸ਼ਲੀ ਸਹਿਜ ਕੋਟ ਬਹੁ ਕਹਿਤ ਪੁਰਾਣ ਦੁਰਯੋਧਨ ਕਾ ਮਥਿਆ ਮਾਨ ਕੰਦਰਪ ਕੋਟ ਜਾ ਕੇ ਲਵੈ ਨ ਧਰੈ ਅੰਤਰ ਅੰਤਰ ਮਨਸਾ ਹਰੈ।

ਜੈਸੀ ਪਰ ਪੁਰਖਾ ਰਤਨਾਰੀ, ਲੋਭੀ ਨਰਤਨ ਕਾਜ ਧਿਕਾਰੀ, ਕਾਮੀ ਪੁਰਖ ਕਾਮਨੀ ਪਿਆਰੀ, ਐਸੀ ਨਾਮੈ ਪ੍ਰੀਤ ਮੁਰਾਰੀ।

ਹੈ। ਪੀਤ ਪਤੰਬਰ ਤ੍ਰੈਪਉਣ ਧਣੀ ਥੰਬ ਮਾਹੇ ਹਰ ਭਖ ਹੈ। ਹਰ ਨਾਖ ਜਿਨ ਕੇ ਬਿਦਾਰਿਓ ਸੁਰ ਨਰ ਕੀਏ ਸਨਾਤਾ ਕਹਿ ਨਾਮ ਦਿਓ ਹਮ ਨਰ ਹਰ ਧਿਆਵੈ ਰਾਮ ਅਪੈ ਪਦਦਾਤਾ। ਸੁਲਤਾਨ ਪੁੱਛੈ ਸੁਨ ਬੇ ਨਾਮਾ ਦੇਖੋ ਰਾਮ ਤੁਮਾਰੇ ਕਾਮਾ ਨਾਮਾ ਸੁਲਤਾਨਾ ਬਾਦਲਾ ਦੇਖਿਓ ਤੇਰਾ ਹਰ ਬੀਠਲਾ ਰਹਾਓ।

ਜੋ ਗੁਰਦੇਵ ਤਾਂ ਨਾਮ ਦਿੜਾਵੈ, ਜੋ ਗੁਰਦੇਵ ਤਾਂ ਜੋ ਗੁਰਦੇਵ ਨਾ ਦਹਿ ਦਿਸਤਾਵੈ, ਜੋ ਗੁਰਦੇਵ ਪੰਚ ਤੇ ਦੂਰ, ਜੋ ਗੁਰਦੇਵ ਨਾ ਮਰਬੋ ਝੂਰੋ, ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ, ਜੋ ਗੁਰਦੇਵ ਤਾਂ ਕਥ ਕਹਾਣੀ, ਜੋ ਗੁਰਦੇਵ ਤਾਂ ਅੰਮ੍ਰਿਤ ਦੇਹ, ਜੋ ਗੁਰਦੇਵ ਨਾ ਮੈਂ ਜਪ ਲੇਹ, ਜੋ ਗੁਰਦੇਵ ਭਵਨ ਤੈ ਸੂਜੈ, ਜੋ ਗੁਰਦੇਵ ਉੱਚ ਪਦ ਬੂਜੈ, ਜੋ ਗੁਰਦੇਵ ਤਾਂ ਸੀਸ ਖਾਸ, ਜੋ ਗੁਰਦੇਵ ਸਦਾ ਸਾਬਾਸ।

ਜੋ ਗੁਰਦੇਵ ਕੰਧ ਨਹੀਂ ਹਿਰੈ, ਜੋ ਗੁਰਦੇਵ ਦੇਹ ਰਾਹ ਫਿਰੈ, ਜੋ ਗੁਰਦੇਵ ਨਾ ਛਾਪਰ ਛਾਈ, ਜੋ ਗੁਰਦੇਵ ਸਹਿਜ ਨਿਕਸਾਈ, ਜੋ ਗੁਰਦੇਵ ਤਾਂ ਅੜ ਸੜ ਨਾ ਆਇਆ, ਜੋ ਗੁਰਦੇਵ ਤਨ ਚੱਕਰ ਲਗਾਇਆ, ਜੋ ਗੁਰਦੇਵ ਤਾਂ ਦੁਆ ਦਸ ਸੇਵਾ, ਜੋ ਗੁਰਦੇਵ ਸਭੈ ਬਿਖ ਮੇਵਾ, ਜੋ ਗੁਰਦੇਵ ਤਾਂ ਸੰਸਾ ਟੂਟੈ, ਜੋ ਗੁਰਦੇਵ ਤਾਂ ਜਮਤੇ ਛੂਟੈ, ਜੋ ਗੁਰਦੇਵ ਤਾਂ ਭਉਜਲ ਤਰੈ, ਜੋ ਗੁਰਦੇਵ ਤਾਂ ਜਨਮ ਨਾ ਮਰੈ, ਜੋ ਗੁਰਦੇਵ ਅੱਠ ਦਸ ਵਿਵਹਾਰ, ਜੋ ਗੁਰਦੇਵ ਅਠਾਰੈ ਭਾਰ ਬਿਨ

ਜਿਨ੍ਹਾਂ ਆਕਾਸ਼ ਖੁੱਲਿਆ ਸਿਰਕੀਨੀ ਕਉ ਸਹਿ ਸਪਤ ਪਿਆਲਾ ਚਮਰ ਪੋਸ਼ ਕਾ ਮੰਦਰ ਤੇਰਾ ਏ ਵਿਦ ਬਣੈ ਗੋਪਾਲਾ ਸ਼ਬਨ ਕੋਟ ਕਾ ਪੇਹਨ ਤੇਰਾ ਸੋਲੈ ਸਹਿਜ ਬੇਜਾਰਾ ਪਾਰ ਅਟਾਰੈ ਮੁਦਗਰ ਤੇਰਾ ਸਹਿਨਕ ਸਭ ਸੰਸਾਰਾ।

ਆ ਸਦਾ ਬਸੰਤ ਪਰਫੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਭੋਲਿਆ ਹੋਂ ਮੈਂ ਸੁਰਤ ਵਿਸਾਰ ਹੋਂ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ।

ਸਿਮਰਤ ਸ਼ਾਸਤਰ ਕਰੈ ਵਖਿਆਨ, ਨਾਦੀ ਬੇਦੀ ਪੜੈ ਪੁਰਾਣ, ਬਖਣ ਦਿਸ਼ਟ ਮਨ ਕਪਟ ਕਮਾਹੇ, ਤਿਨ ਕੈ ਰਵਈਆ ਨੇੜ ਨਾਹੀ, ਜੇ ਕੋਈ ਐਸਾ ਸੰਜਮੀ ਹੋਏ, ਖਿਰਿਆ ਵਿਸੇਕ ਪੂਜਾ ਕਰੇ।

ਜਿਸ ਜੀਉ ਅੰਤਰ ਮੈਲਾ ਹੋਏ, ਤੀਰਥ ਪਵੈ ਦਸੰਤਰ ਲੋਏ, ਨਾਨਕ ਮਿਲੀਐ ਸਤਿਗੁਰ ਸੰਗ, ਤਉ ਭਵ ਜਲ ਕੈ ਤੁਟ ਸੰਬੰਧ।

ਜਪਿਓ ਬਿਨ ਗੁਰ ਭਗਤ ਨਾ ਪਾਓ ਹੋਏ, ਬਿਨ ਗੁਰ ਸੰਤ ਨਾ ਸੰਗ ਦੇ, ਬਿਨ ਗੁਰ ਅੰਦਲੇ ਧੰਦ ਰੋਏ, ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ, ਗੁਰ ਮਨ ਮਾਰਿਓ ਕਰ ਸੰਯੋਗ, ਐਨ ਸਰਾਵੈ ਭਗਤ ਜੋਗ, ਗੁਰ ਸੰਤ ਸਭਾ ਦੁਖ।

ਤੀਜਾ ਇੱਕ ਤੁਕਾ ਸਾਹਿਬ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤ ਨਾ ਛੋਡੂ ਕਿਆ ਕੋ ਹਸੈ ਸਚ ਨਾਮ ਮੇਰਾ ਹਿਰਦੈ ਵਸੈ ਰਹਾਓ।

ਮਹਲਾ ਪਹਿਲਾ ਬਸੰਤ ਹੰਡੋਲ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਬੇ ਪੂਜ ਮਨਾਵੋ ਸੁਕਿਰਤ ਤੁਲਸੀ।

ਕੱਢ ਕਸੀਦਾ ਬਹਿਰੈ ਚੋਲੀ ਤਾਂ ਤੁਮ ਜਾਣੋ ਨਾਰੀ ਜੇਕਰ ਰਾਖੋ ਬੁਰਾ ਨਾ ਚਾਕੋ ਹੋਵੈ ਕੰਤ ਪਿਆਰੀ ਜੇ ਤੂੰ ਪੜਿਆ ਪੰਡਤ ਬੀਨਾ ਦੋਏ ਅੱਖਰ ਦੋਏ ਨਾਵਾਂ ਪ੍ਰਣਤ ਨਾਨਕ ਏਕ ਲੰਘਾਏ ਜੇਕਰ ਸੱਚ ਸਮਾਵਾਂ ਬਸੰਤ ਹੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜੀਐ ਪੰਡਤ ਕਰੋ ਵਿਚਾਰੋ ਸਵਾਮੀ ਪੰਡਤ ਹੁੰਦਿਓ ਮਤੀ ਕਿਨ ਬਿਦ ਪਾਵੋ ਪ੍ਰਾਣਪਤੀ ਰਹਾਓ ਪੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੇ ਮਾ ਪਾਇਆ ਚੰਦ ਸੂਰੀ ਦੋਏ ਘਰ ਹੀ ਪੀਤਰ ਐਸਾ

ਹਾਵ ਕਰਮ ਹੋਵੇ ਤਾਂ ਸੇਵਾ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਆਂਦਿਨ ਸਾਚ ਨਾਮ ਉਚਰੈ ਇਨ ਬਿਦ ਪ੍ਰਾਣੀ ਦੁੱਤਰ ਤਰੈ ਬਿਖੇ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖੋ ਦੋਇ ਫਲ ਆਏ ਆਪੇ ਕਰਤਾ ਕਰੇ ਕਰਾਏ ਜੋ ਤਿਸ ਭਾਵੈ ਤਿਸੈ ਖਵਾਏ ਨਾਨਕ ਜਿਸ ਨੂੰ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਬਿਖੇ ਕੀ ਬਾਸਨਾ ਮਨੇ ਕਰੇ ਆਪਣਾ ਪਾਣਾ ਆਪ ਕਰੇ ਬਸੰਤ ਮਹੱਲਾ ਤੀਜਾ।

ਇਹੋ ਮਨ ਲੋਭੀ ਲੋਭ ਲਭਾਨਾ ਰਾਮ ਵਿਸਾਰ ਬੌਰ ਬਜਦਾਨਾ ਬਿਸ਼ਰਤ ਮਿਲਾਏ ਗੁਰਸੇਵ ਰੰਗੇ ਹਰ ਨਾਮ ਦੀ ਮਸਤਕ ਬਟਭਾਗੇ ਪੌਣ ਪਾਣੀ ਕੀ ਏ ਦੇ ਸਰੀਰ ਹੋਂ ਮੈਰੋ ਕਠਨ ਤਨ ਪੀਰਾ ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀਆਂ ਅਗਨੀ ਤਨ ਚਾਰੇ ਤਿਸ਼ਨਾ ਜਲਤ ਚਲੇ ਅੰਕਾਰੇ ਗੁਰ ਆਖੇ ਵਡਭਾਗੀ ਤਾਰੇ ਜਨਾ ਨਿਕੁਰ ਹਰ ਅੰਮ੍ਰਿਤ ਧਾਰੇ ਬਸੰਤ ਮਾਲਾ ਤੀਜਾ ਹਰ ਸੇ ਵੈ ਸੋ ਹਰ ਕਾ ਲੋਗ ਸਾਜ ਸਹਿਜ ਕਦੇ ਨਾ ਹੋਵੈ ਸੋਗਾ।

ਗੁਰਕਾਇ ਗੁਰ ਪ੍ਰਸਾਦੀ ਸਦ ਸੰਭਾਲੋ, ਦਰ ਸਾਚੇ ਪਾਸਿਓਂ ਕਰ ਜਾਈ, ਨਾਨਕ ਨਾਮ ਵਡਾਈ ਪਾਏ ਬਸੰਤ ਮਹੱਲਾ ਤੀਜਾ। ਅੰਤਰ ਪੂਜਾ ਮਨ ਤੇ ਹੋਏ, ਇੱਕੋ ਵੇਖੇ ਅਵਰ ਨ ਕੋਈ ਦੂਜਾ, ਏ ਲੋਕੀ ਬਹੁਤ ਦੁਖ ਪਾਇਆ, ਸਤਿਗੁਰੂ ਮੈਨੂੰ ਏਕ ਦਿਖਾਇਆ, ਮੇਰਾ ਭਰਾ ਮੌਲਿਆ ਸਦ ਬਸੰਤ, ਮਨ ਮੌਲਿਆ ਗਾਏ ਗੁਣ ਗੋਬਿੰਦ ਰਹਾਓ, ਗੁਰ ਪੁੱਛੋ ਤੁਮ ਕਰੋ ਵਿਚਾਰੋ, ਤਾਂ ਪ੍ਰਭ ਸੱਚੇ ਲੱਗੇ ਪਿਆਰੋ, ਆਪ ਛੋੜੋ ਏ ਦਾਸ ਸਤ ਭਾਈ, ਤਉ ਜਗ ਜੀਵਨ ਵਸੈ ਮਨ ਆਏ, ਭਗਤ ਕਰਿਆ ਸਦ ਵੇਖਿਆ ਹਜੂਰ, ਮੇਰਾ ਪ੍ਰਭ ਸਦ ਰਿਹਾ ਭਰਪੂਰ, ਇਸ ਭਗਤੀ ਕਾ ਕੋਈ ਜਾਣੈ ਭੇਉ, ਸਭ ਮੇਰਾ ਪ੍ਰਭ ਆਤਮ ਦੇਉ, ਆਪੇ ਸਤਿਗੁਰ ਮੇਲ ਮਿਲਾਏ, ਜਗ ਜੀਵਨ ਸਿਉਂ ਆਪ ਜਿਤਲਾਏ, ਮੰਤਨ ਹਰਿਆ ਸਹਿ ਸੁਭਾਏ, ਨਾਨਕ ਨਾਮ ਰਹਿ ਲਿਵ ਲਾਏ, ਬਸੰਤ ਮਹੱਲਾ ਤੀਜਾ।

ਰਹਾਉ ਪਤ ਕਰੈ ਸੋ ਜਨ ਨਿਰਮਲ ਹੋਏ, ਗੁਰਸਬਦੀ ਵਿੱਚੋਂ ਹਉਮੈ ਕੋਏ। ਹਰ ਜੀਵ ਆਪ ਵਸੈ ਮਨ ਆਏ, ਸਦਾ ਸੰਤ ਸੁਖ ਸਹਿਜ ਸਮਾਏ। ਸਚ ਰਤੇ ਦਿਨ ਸਦਬਾ ਸੰਤ, ਮਨ ਤਨ ਹਰਿਆਰਾ ਵਾ ਗੁਣ ਗੋਬਿੰਦ। ਬਿਨਾ ਮੈਂ ਸੂਕਾ ਸੰਸਾਰ, ਅਗਨਾ ਤ੍ਰਿਸ਼ਨ ਜਲੋ ਵਾਰ ਵਾ ਅਗਨਾ ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਸੋਈ ਕਰੈ ਜੇ ਹਰ ਜੀਉ ਭਾਵੈ, ਸਦਾ ਸੁਖ ਸਰੀਰ ਭਾਣੈ ਚਿਤ ਲਾਵੈ। ਆਪਣਾ ਪ੍ਰਭ ਸੇਵੇ ਸਹਿਜ ਸੁਭਾਏ, ਨਾਨਕ ਨਾਮ ਵਸੈ ਮਨ ਆਏ। ਬਸੰਤ ਮਹੱਲਾ ਤੀਜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਭੀਖਕ ਭਿਖਾਰੀ ਤੇਰੇ

ਕਰਨ ਕਾਰਨ ਸਭਨਾ ਕਾ ਏਕੋ, ਅਵਰਨਾ ਦੂਜਾ ਕੋਈ ਰਹਾਉ।

ਪ੍ਰਭ ਕੋ ਸਿਮਰੈ ਸੇ ਪਾਰੇ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ

ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਣਕ ਮਾਇਆ ਰੰਗ ਤੇ

ਦੇਖੇ ਸਰਬ ਟੰਡੋਲ, ਪੂਜਿਸ਼ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ।

ਆਮ ਸਰੀਰ ਕਟਾਇਓ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰੋ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ।

ਨਿਮਖ ਨਿਮਖ ਕਰ ਸਰੀਰ ਕਟਾਵੈ ਤਾਂ ਪੀਹੋ ਮੈਂ ਮੈਲ ਨਾ ਜਾਵੈ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਣਾ

ਕੀ ਮਹਿਮਾ ਊਚ ਨਾਨਕ ਨਾਮ ਮੁਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆਪੈ ਅਨਕ ਜਤਨ ਕਰ।

ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ।

ਨਿਸ ਕਹੀਏ ਤੋ ਸਮਝੇ ਭੋਰਾ ਖਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਵੀ ਸਰਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆ ਸੁਗਮਨਾ।

ਤੁਮਰੀ ਗਤ ਮਿਤ ਤੁਮੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਣ ਸੁਭਾਏ ਨਾਨਕ ਹੁਣਾ ਸਿਜਾਈ ਬਿਨਾ ਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੇ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਏਕ ਵੀ ਨਾ ਦੇ ਦਸ ਵੀ ਹਿਰ ਲੇ ਤਾ ਮੂੜਾ ਕੋ ਕਾਂ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾ ਕੋ ਕੀ ਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਤਾ ਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾ

ਆਦਿ ਮਿਥਿਆ ਰਸਨਾ ਭੋਜਨਨ ਸਵਾਦ ਮਿਥਿਆ ਚਰਨ ਪਰ ਬੇਕਾਰ ਗੁਤਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਜ ਬਿਨਾ ਘਿਓ ਵਸੂਚਾ ਬਿਰਥਾ ਨਾਮ ਬਿਨਾ ਤਨੇ ਅੰਧ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਰ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਾ ਕੇ ਨਿਰਾਰਥ ਦਾਮ ਧਨ ਧਨ ਤੇ ਜੰਜੇ ਘਟ ਬਸੇ ਵਰਨਾਉ ਨਾਨਕ ਤਾ ਕੈ ਬਲ ਬਲ ਜਾਉ ਰਾਤ ਅਵਰ ਕਛ ਅਵਰ ਕਮਾਵਤ ਮਨੀ ਪ੍ਰੀਤ ਮੁਖੋ ਕੰਡਲਾਵਤ ਜਨ ਹਾਰ ਪ੍ਰਭੂ।

ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਗੁਰ ਰਖਮਨ ਮਾਹੇ, ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਵਸੈ ਸੁਖ ਮੰਦਰ ਤਸੈ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਅਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗਤ ਅਵਰ ਲੁਭਾਵੈ, ਜੇ ਪ੍ਰਸਾਦ ਸੁਖ ਸੇ ਸੁਈਜੈ ਮਨਾਠ ਪੈਰ ਤਾਕਾ ਜਸ ਗਾ ਬੀਜੈ, ਜੇ ਪ੍ਰਸਾਦ ਤੁਸ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤੁਰੋ ਰਹਿਤਾ ਧਰਮੋ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਾ ਮਾਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ, ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ, ਜੇ ਪ੍ਰਸਾਦ ਤੇਰਾ ਉੱਲਾ ਰਹਿ ਤਾਂ ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾ ਸਿਮਰੈ ਪ੍ਰਭ ਉੱਚੇ, ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਫਿਰੇ, ਜੇ ਪ੍ਰਸਾਦ ਆ ਭੂਖਣ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਵਾਲ ਸਕੀਜੈ, ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ, ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ, ਮਨ ਬਣਤ ਬਣਾਈ ਊਠ ਬੈਠ ਸਤ ਸੇ ਧਿਆਈ ਤਿਸੈ ਧਿਆਈ।

ਸਾਧਕ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦੜੇ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ।

ਸੰਗਮ ਅਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ ਕਾਲ ਹੋ ਦਰਸ਼ਨ ਪੇਟਤ ਹੋਤ ਨਿਹਾਲ ਹੋ ਸਾਧਕ ਸੰਗ ਕਲੂਕ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ੍ਰਿਤ ਵਸੈ ਨਾਨਕ ਕੁਦਰੇ ਸਾਧ ਸੁਮਰਸੈ ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ

ਸਾਧਕ ਸੋਭਾ ਸਦਾ ਬੇਅੰਤ, ਸਾਧਕ ਸੋਭਾ ਉਚਥੇ ਉੱਚੀ, ਸਾਧਕ ਸੋਭਾ ਮੂਚਥੇ ਮੂਚੀ, ਸਾਧਕੀ ਸੋਭਾ ਸਾਧ ਬਣ ਆਈ।

ਕਉ ਬਲ ਬਲ ਜਾਈਐ ਬ੍ਰਹਮ ਗਿਆਨੀ ਕਉ ਖੋਜੀ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਹਿ ਸਗਲ ਮਨ ਵਾਹ ਹੈ।

ਆਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬਕਾਰ ਧਨੀ ਸਲੋਕ ਉਰ ਧਾਰੈ ਜੋ ਅੰਤਰਨਾਮ ਸਰਬ ਮੈਂ ਪੇਖੇ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੀ ਨਾਨਕ ਉਹ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਤਰੈ ਰੂਪ ਨਾ ਪੇਖੇ ਨੇਤਰ ਸਾਧਕੀ ਟਹਿਲ ਸੰਸੰਗ ਹੀਤ ਕਰਨਾ ਸੁਨੇ ਕਾਉ ਕੀ ਨੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੈ ਟਰੈ ਇੰਦਰੀ ਜਤ ਪੰਚ ਤੁਕ ਤੇ ਰਹਿਤ ਨਾਨਕੂਟ ਮ ਦੇਖੋ ਐਸਾ ਆਇਆ ਪਰਸ ਹੈ ਵੈਸਨੂ ਸੋਜ ਸੋਪਰ ਸੋਪਰ ਸਾਨਾ ਬਿਸਨ ਕੀ ਮਾਇਆ ਤੇ ਹੋਏ ਭਿੰਨਾ ਕਰਮ ਕਰਤ ਹੋਏ ਨਹਿ ਕਰਮ ਤਿਸ ਵੈਸਨੂ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰੈ ਨਾਮ ਜਪਾਵੈ ਨਾਨਕੋ ਬੈਸੂ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੈ ਚਰਨ ਹਿਰਦੈ ਬਸਾਵੈ ਨਾਨਕੈ ਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ

ਵਾਹਿਗੁਰੂ ਮੰਗਲ ਗੁਣ ਗਾਵੋ ਕਾਹੋ ਜੁਗਤ ਕਿਤਨਾ ਪਾਈਐ ਧਰਮ ਨਾਨਕ ਤਿਸਮ ਨਾਨਕ ਤਿਸਮਿਲ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਭਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਪੈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੁਦਾਸ ਦਰਗਹਿ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ।

ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ ਜੋਤਿਸ ਪਾਵੈ ਸੋਈ ਹੂਕ ਕਿਨਮੇ ਥਾਪ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਦਰ ਰਹਾਵੈ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਨਿਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇਰਿਆ ਸਮਾਈ ਪ੍ਰਭ ਪਾਵੇ ਮਾਨਗਤ ਪਾਵੇ ਪ੍ਰਭ ਪਾਵੇ ਤਾ ਪਾਤਰ ਤਰਾਵੈ

ਵਿਖਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਣ ਆਵੈ ਕਉ ਮਨਕ ਤੇ ਕਿਆ ਹੋਏ ਆਵੈ ਜੋ ਤਿਸ ਪਾਵੈ ਸੋਈ ਕਰਾਵੈ ਇਸਕੇ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਪਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤੇ ਆਪਣੇ ਆਪ ਬਚੈ ਭਰਮੈ ਫੂਲਾ ਦੈ ਦਿਸਤਾਵੈ ਨਿਮਖ ਮੈਂ ਚਾਰ ਕੁੰਡ ਫਿਰੇ ਆਵੈ ਕਰ ਕਿਰਪਾ ਜਿਸ ਆਪਣੀ ਭਗਤੀ ਨਾਨਕ ਤੇ ਜਾਨਾ ਮਿਲਿਆ ਖਿਨ ਮੈਂ ਨੀਚ ਕੀਚ ਕੋ ਰਾਜ ਪ੍ਰਾਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਰ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸੀਸ ਤਾਂ ਕਾ ਲੇਖਾ ਨਾ ਕਨੇ ਜਗਦੀਸਾ ਜੀਉ ਪਿੰਡ ਸਭ ਤੀ ਰਾਸ ਕਟਕੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਨਾਈ ਜਾਨਕ ਜੀਵੇ ਦਿਕ ਬੜਾਈ ਇਸਕਾ ਬਲਨਾ ਹੀ ਸਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਪਪਰਾ ਜੀਓ ਜੋ ਤਿਸ ਪਾਵੈ ਸੋਏ ਫਨ ਥੀਆ ਕਬੂ ਨੀਚ ਮੈਂ ਬਸੈ ਕਬੂ ਸੋ ਘਰ ਕਰੰਗ ਹਸੈ।

ਕਬੂ ਮਹਾਂ ਕ੍ਰੋਧ ਬਕਰਾਲ, ਸਭੂ ਸਭ ਕੀ ਹੋ ਤਰਵਾਲ, ਕਬੂ ਹੋਏ ਬਹਿ ਬਡ ਰਾਜਾ, ਕਬੂ ਪੈਖਾਰੀ ਨਿਚਕਾ ਸਾਹਿਬ ਜਾ, ਕਬੂ ਅਪ ਕੀਰਤਮੈ ਆਵੈ, ਕਬੂ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬੂ ਹੋਏ ਪੰਡਿਤ ਕਰਿਬ ਖਿਆਨ, ਕਬੂ ਮੋਨ ਤਾਰੀ ਲਾਵੇ ਧਿਆਨ, ਕਬੂ ਤਟ ਤੀਰਥ ਇਸਨਾਨ, ਕਬੂ ਸਿਵ ਸਾਧਕ ਮੁਖ ਗਿਆਨ, ਕਬੂ ਹਸਤ ਕੀ ਤਸਤੰਗ ਜੀਆ, ਨਕਜੋਨ ਭਰਮੇ ਪਰਮੀਆ, ਨਾਨਾ ਰੂਪ ਜੋ ਸਵਾਗੀ ਦਿਖਾਵੈ।

ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਲਾਗੇ ਕੋਏ। ਉਸ ਤਤ ਮਨ ਮੈਂ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾਮ ਪੀਓ ਸਦਾ ਸੁਹੇਲਾ ਕਰ ਲੈ ਜੀਆ। ਨੈਨੋ ਪਿਕ ਠਾਕੁਰ ਕਾ ਰੰਗ, ਸਾ ਸਾ ਬਿਨਸੇ ਸਭ ਸੰਗ, ਚਰਨ ਚਲੋ ਮਾਰ ਗੋ ਬਿੰਦਾ, ਮਿਟੈ ਪਾਪ ਜਪੀ ਹਰ ਬਿੰਦਾ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੈ ਨਾਨਕ ਉਜਲ ਮਤਾਵਟ ਭਾਗੀ, ਤੇਜਾਂ ਜਗਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇਤਨ ਮੰਤਨੀ ਸੰਸਾਰ, ਮਨ ਤਨ ਬੋਲੋ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕ ਏਕ ਹੀ ਪੀਰ ਪਛਾਨੈ, ਕਟ ਕਟ ਕੇ ਪਟ ਪਟ ਕੀ ਜਾਨੈ, ਜਬੁਦ ਕਰ ਕਰਾ ਕਰਤਾਰ, ਇਤੇ ਇਤ ਉਤ ਕੀ ਸੋਝੀ ਜਾਨੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤੇ ਨਿਰੰਜਨ ਜਾਨਿਆ, ਗੁਰਪ੍ਰਸਾਦ ਆਪਣ ਆਪ ਸੁਜੈ, ਤਿਸਕੀ ਜਾਨੋ ਤਿਸਨਾ ਬੂਜੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਵਰਜਨ ਰਹਿਤ, ਅੰਦਨ ਕੀਰਤਨ ਕੇ ਵਖਾਨ, ਗ੍ਰਸਤ ਮੈਂ ਸੋਈ ਨਿਰਬਾਨ। ਏਕ ਉਪਰ ਜਚਨ ਕੀ ਆਸਾ, ਤਿਸਕੀ ਕੱਟੀ ਚਮਕੀ ਫਾਸਾ, ਪਾਰ ਪ੍ਰਮ ਕੀ ਜਿਸ ਮਨ ਭੂਖ, ਨਾਨਕ ਤਿਸਨੇ ਲਾਗੇ ਦੁਖ ਹੈ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਸਹੇਲਾ ਨਹੀਂ ਡਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੈਵਕ ਕਾ ਕੁਛ ਤੈ ਡਰੈ। ਜੈਸਾ ਸਾ ਤੈਸਾ ਦਿਸ਼ਟਾਇਆ, ਆਪਣੇ ਕਾਰਜ ਮੇ ਆਪ ਸਮਾਇਆ, ਸੋਧਤ ਸੋਧਤ ਸੋਧ ਸਿਜਿਆ, ਗੁਰਪ੍ਰਸਾਦ ਤਤ ਸਭ ਬੁਜਿਆ। ਜਬ ਦੇਖੋ ਤਬ ਸਭ ਕਿਛ ਮੂਲ ਹੈ, ਨਾਨਕ ਸੋ ਸੁਖਮ ਸੋਇ ਸਤੂਲ ਹੈ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਿਤਾ ਪੇ ਕਰੈ। ਆਵਨ ਜਾਵਨ ਦਿਸ਼ਟਾ ਦਿਸ਼ਟ, ਆਗਿਆ ਘਾਰੀ ਧਾਰੀ ਸਭ ਸਿਸ਼ਟ, ਆਪੇ ਆਪ ਸਗਲ ਮੇ ਆਪ, ਅਨਕ ਚੁਕਤ ਰਚ ਤਾਪ ਉਥਾਪ। ਅਵਨਾਸੀ ਨਾਹੀ ਕਿਸ ਖੰਡ, ਧਾਰਨ ਧਾਰ ਹੁਕਰਮੰਡ, ਲਕ ਪੇ ਪੁਰਖ ਪ੍ਰਤਾਪ, ਅਵਚ ਪਾਇਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਤਰੇ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲੇ ਗੁਰਪਾਲ, ਗੁਰ ਕਾ ਸ਼ਬਦ ਜਪੇ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬਿੜ ਭਾਗੈ, ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ। ਜੋ ਕਿਛ ਕਰੇ ਸੋਈ ਸੁਖਮਾਨ, ਭੁੱਲਾ ਕਾਹੇ ਫਿਰੇ ਅਜਾਨ, ਕੌਣ ਪਛਤਾਈ ਤੇਰੇ ਸੰਗ, ਲਪਟਰੂ ਰਸ ਲੋਭੀ ਪਤੰਗੈ। ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਕਰ ਜਾਹੈ, ਜਿਸ ਵਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਟ ਮਾਂ ਲਿਓ ਮਲ ਮੂਲ, ਰਾਮ ਨਾਮ ਹਿਰਦੈ ਮੈਂ ਤੂਲ। ਪ੍ਰਭ ਕੇ ਸੇਵਕ ਦੂਪ ਸਾਰ ਨੂੰ ਆਪੇ ਮੇਲੈ ਗੁਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬਿੜ ਭਾਗੈ, ਨਾਮ ਚੁਤ ਪਾਵੇ ਬਿਸਰਾਮ, ਨਾਨਕ ਤਿਨ ਪੁਰਖ ਕਉ ਉੱਤਮ ਕਰਮਾਨ। ਜੋ ਕੁਛ ਕਰੋ ਸੋ ਪ੍ਰਭ ਕੇ ਰੰਗ, ਸਦਾ ਸਦਾ ਵਸੇ ਹਰ ਸੰਗ। ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ, ਪ੍ਰਭ ਕਾ ਗਿਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸ਼ਟਾਨਾ। ਜਿਸ ਤੇ ਉਪਜਿਤ ਸਮਾਏ ਸਮਾਏ, ਉਈ ਸੁਖਨਦਾਨ ਉਨੂੰ ਬਣਿਆਏ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾ ਕੈ ਸਿਮਰਨ ਉਦਰੀ ਹੈ, ਨਾਨਕ ਤਿਸ ਬਲਹਾਰ। ਅਸਪਤੀ ਟੂਟੀ ਗਾਨਣ ਹਾਰ ਗੋਪਾਲ, ਸਰਬ ਜੀ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾ ਹੈ, ਤਿਸ ਤੈ ਬਿਰਥਾ ਕੋਈ ਨਾ ਹੈ, ਰੇ ਮਨ ਮੇਰੇ ਸਦਾ ਹਰਜਾਪ, ਬਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛ ਨਾ ਹੋਏ, ਜਿਸ ਪ੍ਰਾਣੀ ਲੋਚੈ ਕੋਏ, ਜਿਸ ਮਨ ਨਾਈ ਤੇਰੇ ਕਿਛ ਕਾਮ, ਨਾਨਕ ਜਪ ਏਕ ਹਰਨ।

ਜੋ ਕਛ ਕਰੈ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰਿਆ ਜਾਣ, ਕੌਣ ਪਛਤਾਈ ਤੇਰੇ ਸੰਗ, ਲਪਟਰੂ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੈ ਮਾਹੈ, ਨਾਨਕ ਪਤ ਸੇਤੀ ਕਰ ਜਾਹੈ, ਜਿਸ ਵਕਰ ਕੋ ਲੈਂਦਾ।

ਕਾਲ ਧਨ ਧਨ ਕਹੇ ਸਭ ਕੋਈ ਮੁਖ ਉਜਲ ਹਰ ਦਰਗਾਹ ਸੋਏ ਇਹ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕੇ ਸਤਿਵਿਹਾਰ ਹੈ ਚਰਨ ਸਾਧਕੇ ਤੁਇ ਤੁਇ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਤੁਰ ਕਰੋ ਇਸ਼ਨਾਨ ਸਾਧੂ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਊਟ ਗਹੀ ਸੰਤੇ ਦਰਿਆ ਸਵਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜਿਵਾਲਣ ਹਾਰ ਭੂਖੇ ਕੋ ਦੇਵਤੇ ਆਧਾਰ ਸਰਵਣ ਦਾ ਜਗ ਦ੍ਰਿਸ਼ਟੀ ਮਾਹੇ ਪੂਰਬ ਲਿਖੇ ਕਾ ਲਹਿਣਾ ਪਾਏ ਸਭ ਕਿਸ਼ਤ ਸਕੇ ਉਹ ਕਰਨਾ ਜੋਗ ਸਭ ਕਿਸ਼ਤ ਸਕਾ ਉਹ ਕਰਨਾ।

ਭਗਤ ਭਗਤ ਸੁਣੀਐ ਤੈ ਲੋਏ ਜਾਂ ਕਹਿ ਹਿਰਦੇ ਇੱਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦੇ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਗੁਣ ਤੇ ਪ੍ਰਭ ਪਿੰਡਾ ਜਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮੈਂ ਰਾਖ ਮਾਨ ਕੀ ਤੂੰ ਪੀ ਤਿਆਗ ਤਿਸਤੇ ਪ੍ਰੇ ਨਾਹੀ ਕਿਸ਼ ਕੋਏ ਸਰਮਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਵੀਰ ਕੀ ਸਜਾਨਾ ਪਾਰਪਨ ਪਰਮੇਸ਼ਰ ਗੋਬਿੰਦ ਕਿਰਪਾ ਨਧਿਆਨ ਦਿਆਲ ਬਖਸੰਦ ਸਾਤਰੀ ਕੀ ਚਰਨੀ ਪਾਉ ਨਾਨਕ ਕੈ ਮਨ ਏ ਨਰਾਉ ਮਨਸਾ ਪੂਰਨ ਸਰਨਾ।

ਪੁਰਸ ਬਿਠਾਏ, ਨਾਨਾ ਵਿਧ ਘਰ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਕਰ ਤਿਸਕੇ ਸਭ ਤਿਸਕੇ ਠਾਊ, ਜਪ ਜਪ ਜੀਵੇ ਨਾਨਕ ਰਣਾਊ, ਨਾਮ ਕੇ ਧਾਰੇ ਸਗਲੇ ਜਨਤਾ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਤ ਫਿਰ ਪੁਰਾਨ, ਨਾਮ ਕੇ ਤਾਰੇ ਸੁਣ ਗਿਆਨ ਧਿਆਨ, ਨਾਮ ਕੇ ਤਾਰੇ ਆਕਾਸ ਪਤਾਲ, ਨਾਮ ਕੇ ਤਾਰੇ ਸਗਲੇ ਆਕਾਰ, ਨਾਮ ਕੇ ਤਾਰੇ ਪ੍ਰਿਆ ਸਭਵਨ, ਨਾਮ ਕੇ ਸੰਗ ਕੁਦਰੈ ਸੁਣ ਸਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੂਜਨਗਤ ਪਾਏ, ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਮਾਈ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਲਵਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਪੂਜੇ ਜੈ ਕੋਈ, ਨਾਮ ਜਪ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਕਾਤਾ, ਜਿਸ ਕੀ ਸਿਸ ਕਰਨੇ ਹਾਰ, ਉਹਨਾਂ ਪੂਜਨਾ ਕਰਤ ਵਿਚਾਰ, ਕਰਤੇ ਕੀਮਤ ਨਾ ਜਾਣੇ ਕੀਆ, ਨਾਨਕ ਜੋ ਤੁਸ ਭਾਵੈ ਸੁਵਰਤੀਆ, ਬਿਸਮਨ ਬਿਸਮ ਪੈ ਬਿਸਮਾਦ, ਜਿਨ ਬੂਸਿਆ ਬੂਜਿਆ ਦਸਾਇਆ ਸਵਾਦ, ਪ੍ਰਭ ਕੇ ਰੰਗ ਰਾਚ ਜਨ ਰਹਿ, ਗੁਰ ਕੇ ਬਚਨ ਪਦਾਰਥ ਲੈ, ਓਏ ਦਾਤੇ ਦੁੱਖ ਘਾਟ ਨਹਾਰ, ਜਨ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵ ਸੋਵੜ ਭਾਗੀ, ਜਨ ਕੇ ਸੰਗ ਏਕ ਲਿਵ ਲਾਗੇ, ਗੁਣ ਗੋਬਿੰਦ ਕੀਰਤਨ।

ਹੋਸੀ ਪੇ ਸੱਚ ਅਸ਼ਟਪਦੀ ਚਾਰਨ ਸਤ ਸਤ ਪ੍ਰਸਨ ਹਾਰੂ ਪੂਜਾ ਸਤ ਸਤ ਸਿਵਧਾਰੂ ਦਰਸ਼ਨ ਸਤ ਪੇਖਨ ਹਾਰੂ ਨਾਮ ਸਤ ਸਤ ਤਿਆਵਨ ਹਾਰੂ ਆਪ ਸਤ ਸਤ ਸਵਧਾਰੀ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਤ ਸੁਨਤਾ ਪੂਜਨ ਹਾਰ ਕੋ ਸਭ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਹਦੇ ਜਿਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਨਿਆ ਜਾਂ ਕਿਰਤ ਵਿਸ਼ਵਾਸ ਪ੍ਰਭੇ ਆਇਆ ਤਤ ਗਿਆ ਤਿਸ ਮਨ ਪ੍ਰਗਟਾਇਆ ਪੈ ਤਿਨ ਨਿਰਪ ਹੋਈ ਪਸਾਨਾ ਜਿਸ ਦੇ ਉਪਜਾ ਤਿਸ ਮਾਏ ਸੰਬਾਨਾ ਵਸਤੂ ਮਾਹੀ

ਕਾ ਮਨ ਮਾਨੈ ਸੂ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਿਗੁਰ ਜਿਸ ਹਿਰਦੇ ਹਰਣਾਉ ਅਨਕਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਹੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਹੈ ਜਨ ਜਨਮੇ ਪਾਰ ਬ੍ਰਹਮ ਏਕੇ ਆਪਣੇ ਕਿਸ ਪਰਮ ਸਹਿਸਿਆਨ ਪੁਲਿਆ ਨਾ ਜਾਈਐ ਨਾਨਕ ਐਸਾ ਗੁਰੂ ਬੜਭਾਗੀ ਪਾਈਐ ਸਫਲ ਦਰਸ਼ਨ ਪੇਕ ਪੁਨੀਤ ਪਾਸਾ ਚਰਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਕਵੈ ਸੁਨ ਕਰ ਬਚਨ ਕਰਨ ਅਘਾਨੇ ਮਨ ਸੰਤੋ ਕਾ ਤੁਮ ਪਤੇ ਅੰਨੈ ਪੂਰਾ ਗੁਰ ਆਖੋ ਜਾਂ ਕਾ ਮੰਤਰ ਅਮਰ ਦਿਸ਼ਟ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤਨੀ ਪਾਏ ਨਾਨਕ ਜਿਸ ਭਾਵ ਤਿਸ ਲਈ ਮਲਾਏ ਜਿਹ ਬਾਏ ਕੁਸ ਤਤਿਆ ਅਨੇਕ ਸਤਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਬੋਚਿਤ ਪ੍ਰਾਨੀ ਅਕਮ ਗੋਚਰ ਭਵ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਏ ਤਾਕੀ ਕੀਮਤ ਕਨੇ ਨਾ ਪਾਏ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਹਾਰੀ ਸਤਿਗੁਰ ਆਪਣੈ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੈ ਇਹੋ ਹਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰਸ ਹੋਵੈ ਉਸ ਪੁਰਖ ਕਾ ਨਾਹੀ ਕਦੀ ਵਿਨਾਸ ਜਾਂ ਕੇ ਮਨ ਪ੍ਰਗਟੇ ਗੁਣਤਾਸ ਆਠ ਪੈ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈ ਰਾਖੇ ਹਰ ਹਰੇਕ ਅੰਧਕਾਰ ਦੀ ਪ੍ਰਕਾਸ਼ੈ ਨਾਨਕ ਭਰਮ ਹੋ ਦੁਖ ਤੈਤੇ ਨਾਸੇ ਤਪਤ ਮਾਹੇ ਠਾਨ ਵਰਦਾਈ ਅਨੰਦ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੈ ਮਿਟੈ ਦੇਸੇ ਸਾਧੂ ਕੇ ਪੂਰਨ ਉਪਦੇਸੈ ਪਹੁ ਚੁੱਕਾ ਨਿਰਭ ਹੋਏ ਬਸੈ ਸਗਲ ਬਿਆਦ ਮਨ ਤੇ ਖੈ ਨਸੈ ਜਿਸਕਾ ਸਾਤਿਨ ਕਿਰਪਾ ਧਾਰੀ ਸਾ ਸੰਗ ਜਪਨਾ ਮਰਾਰੀ ਤਿਤ ਪਾਈ ਚੁੱਕੇ ਪਰਮ ਗਮਨ ਸੁਨ ਨਾਨਕ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੈ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਈ ਸਰਵ ਨਿਰੰਤਰ ਇੱਕੋ ਸੋਏ ਓਤ ਪੋਤ ਰਵਿਆ।

0: ਸਾਥ
1: ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਤਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਇਕ ਸਿਮਰ ਨਾਮ ਆਧਾਰੁ ਅਵਰੋ ਪਾਪ ਸਭ ਮੀਤ ਬਿਸਾਰੁ ਚਰਨ ਕਮਲ ਮੈਂ ਉਰ ਧਾਰੁ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੁ ਨਾਮ ਅਰ ਵਾਥੁ ਹਿਉ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੀ ਜਿਸ ਧਨ ਕਉ ਚਾਰ ਕੋਂਟੇ ਉਠ ਧਾਬ ਹੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੋ ਕੋਰਤ ਬਾਚੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸ਼ਰਣੀ ਅਨਕੂ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦਹਿ ਦਿਸ ਧਾਵ ਤੇ ਆ ਬੈਠਾਏ ਤਾ ਕੋ ਬਿਘਨ ਨ ਲਾਗੈ ਕੋਏ ਜਾ ਕਰ ਦਹਿ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਬਿਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨ ਮਰੈ ਸੋ ਕਾਚੋ ਕਾਚਾ ਆਵਾਗਵਨ ਮਿਟੈ ਪ੍ਰਭ ਸੇਵੋ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੂ ਪਾਪ ਨ ਛੂਟਨ ਹਾਰੇ ਸਿਮਰਤ ਸ਼ਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਚਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟਾਂਬ ਅਰ ਬਣਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਆਸ ਹਸਤੀ ਰਾਥ ਅਸਵਾਰੀ ਝੂਠਾ ਡੰਪ ਝੂਟ ਪਾਸਾਰੀ ਜਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੋਂ ਲੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੂ ਚੀਤ ਚਰਨ ਕਮਲ ਰਾਖੋ ਮਨ ਵਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪਹੁ ਅਵਰਾ ਨਾਮ ਜਪਾਵਹੁ ਸੁਨਤ ਕਹਿਤ ਰਹਿਤ ਗਤ ਪਾਵਹੁ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਉ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਿਖ ਫੈਲ ਹੋਇ ਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਹਾਂ ਸੁਖ ਦਰ ਗੈ ਜੈਕਾਰ ਸਰਵ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਾਪ ਏਕੋ ਸਾ ਲਾਹੇ ਇਕ ਸਿਮਰ ਏਕੋ ਮਨ ਆਹੇ ਇਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰਹਿਓ ਪ੍ਰਭ ਆਪ ਅਨਕ ਵਿਸਥਾਰ ਏਕ ਤੇ ਭਈ ਕੋ ਰਾਧ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਾਰ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵਾਂ ਸਾ ਸਾਸ ਪ੍ਰਭ ਤੁਮੈ ਧਿਆਵਾਂ ਚਰਨ ਕਮਲ ਸਿਉਂ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਭਰੀ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਗਾਸਨ ਦਿਨ ਲਿਵਲਾਗ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਸ਼ਪੁਨੀ ਸ਼ਰਧਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਕਾਲ ਨਾ ਭਾਨੈ, ਸੋ ਕਿਉਂ ਵਿਸਰੈ ਜੇ ਕੀ ਆ ਜਾਣੈ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨਮੈ ਰਾਖੈ, ਗੁਰ ਪ੍ਰਸਾਦ ਕੁਬਿਰਲਾ ਲਾਖੈ, ਸੋ ਕਿਉਂ ਵਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰੈ ਤਿ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੂ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰੈ ਨਾਮ ਜਪਾਵੋ, ਭਗਤ ਪਾਈ ਤਰੀਐ ਸੰਸਾਰ, ਬਿਨ ਭਗਤ ਤਨ ਹੋਸੀ ਸ਼ਾਰੂ, ਸਰਬ ਕਲਿਆਣ ਸੂਖ ਨਦ ਨਾਮ, ਬੂੜ ਜਾਤ ਪਾਏ ਬਿਸਰਾਮ, ਸਗਲ ਦੁਖਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਹੀ ਸੁਆਓ, ਨੇਤਰੋਂ ਪੇਕ ਦਰ ਸੁਖ ਹੋਏ, ਮਨ ਬਿਕਸੈ ਸਾਹ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕਉ ਪਾਵੈ ਸੰਗ, ਏਕ ਬਸ ਦੀ ਜੈ ਕਰ ਮਇਆ, ਗੁਰ ਪ੍ਰਸਾਦ ਨਾਮ ਜਪ ਲਇਆ, ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸ਼ਣ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋਏ ਪੁਨੀਤ, ਭਗਤ ਪਾਏ ਲਾਵੈ ਮਨ ਹੀਤ, ਹਮ ਨਿਰਗੁਣੀ ਆਰ ਨੀਚੋ ਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬੈ ਕੌਂਠ ਮੁਕਤ ਮੁਖ ਪਾਏ, ਇਕ ਨਿਮ ਖਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਣ ਕੀਆ, ਨਾਨਕਾ ਆਪੇ ਹੀ ਫਿਰ ਜਾਪ, ਅਸ਼ਟਪਦੀ ਜਬ ਆਕਾਰ ਕਛਨਾ ਦ੍ਰਿਸ਼ਟੀਤਾ, ਪਾਪ ਤਬ ਕਹਿਤੀ ਹੁਤਾ, ਜਬ ਧਾਰੀ ਆਪਣ ਸੁਨ ਸਮਾਧ, ਤਬ ਬੈਰ ਬ੍ਰੋਹ ਕੈ ਸੰਗ ਕਮਾਤ, ਜਬ ਇਸਕਾ ਵਰਣ ਚੇ ਨਾ ਜਾਪਤ, ਤਬ ਹਰਕ ਸੋ ਕਹੁ ਕਿਸੈ ਬਿਆਪਤ, ਜਬ ਆਪਣ ਆਪ ਆਪਾਰ ਬ੍ਰਹਮ, ਤਬ ਮੋਹ ਕਹਾ ਕਿ ਸੋਭਤ ਭਰ ਮਹੁ, ਆਪਣ ਖੇਲ ਆਵਰ ਤੀਜਾ, ਨਾਨਕ ਕਰਨ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੁ ਕਿਸ ਕੋ ਗਨੀ, ਜਬ ਇਕ ਹੈ ਹਰ ਅਗਮ ਅਪਾਰੂ, ਤਬ ਨਰਕ ਸੁਰ ਕਹੋ ਕੌਣ ਉਤਾਰੂ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਕਤ ਕਹੋ ਗਤ ਠਾਏ, ਜਬ ਆਪ ਹੈ ਆਪ ਆਪਣੀ ਜੋਤ ਰਹਿ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਣ ਚਲਤ ਆਪ ਕਰਨੈ ਹਾਰੂ, ਨਾਨਕ ਠਾਕੁਰ ਅਗਮ ਅਪਾਰੂ, ਅਬਿਨਾਸੀ ਸੁਖ ਆਪਣ ਆਸਨ, ਤੈ ਜਨਮ ਮਰਨ ਕਹੋ ਕਹਾਂ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ, ਜਬ ਅਬਗਤ ਗੋਚਰ ਪ੍ਰਭ ਏਕਾ, ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ, ਜਮ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ, ਆਪਣੇ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ, ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜੈ ਨਿਰੰਜਨ ਰੰਕਾਰ ਨਿਰਮਾਨ, ਤਹ ਕੌਣ ਕਮਾਨ ਕੌਣ ਅਭਿਮਾਨ।

ਸੁਨ ਸਮਾਧ ਅਨਾਤ ਨਾਦ ਕਹਿਣ ਨਾ ਜਾਈਏ ਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮਉ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੀ ਚਾਰ ਕੋਣ ਦੇ ਦਿਸੇ ਸਮਾਹੀ ਤਿਸ ਤੇ ਭਰਣੀ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਅਰ ਸੁਰ ਨਖਿਅਤਰ ਮੈਂ ਏਕਉ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸੁ ਨਾਨਕ ਤਨ ਮੈਂ ਉਹ ਵਿਸਾਸੁ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸ਼ੁਭ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਸਕੀਏ ਰਹਿ ਤੂੰ ਸਤ ਬਚਨ ਸਾਧੂ ਸਭ ਕਹਿ ਤੂੰ ਜੋ ਜੋ ਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤ ਪਾਤੂ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨ ਕਲਾ ਲੱਕੀ ਨਹਿ ਜਾਏ ਜਿਸ ਭਾਵੈ ਸਲੈ ਮਿਲਾਏ ਹਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰਗਤ ਜਿਸ ਆਪ ਜਨਾਈ ਨਾਨਕ ਦੇਹ ਜਨ ਆਪ ਬੁਝਾਏ ਸਰਭੂਤ ਆਵਰ ਤਾਰਾ ਸਰਵ ਨੈਣਾ ਪੇਖਨਾਰਾ ਸਗਲ ਸਮਗਰੀ ਜਾ ਕਾ ਤਨਾਪਨ ਜਸਾ ਪੀ ਸੁਨਾਵਨ ਜਨ ਖੇਲ ਬਨਾਇਆ ਅਗਿਆਕਾਰੀ ਕੀਨੀ ਮਾਇਆ ਸਭ ਕਹਿ ਮਧ ਲਿਪਤੂ ਰਹਿ ਜੋ ਕਿਛ ਕਹਿਣਾ ਸੁ ਆਪੇ ਕਹਿ ਆਗਿਆ ਆਵੈ ਆਗਿਆ ਜਾਈ ਨਾਨਕ ਜਾ ਭਾਵੈ ਤਾ ਲਈ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਉਰਾ ਕਹੋ ਕਿਨਾ ਕਛ ਕਰਾ ਭਲਾ ਕਰ ਤੂੰ ਤਤ ਨੀਕੀ ਆਪੇ ਜਾਣੈ ਆਪਣੀ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤੇ ਆਪਣ ਸੰਗ ਰਾਜ ਤਾਂ ਕਿ ਗਤਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਇਤ ਸਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਂ ਜੋ ਜਾਣਤ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧੁਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਹਿ ਸਵਾਉ ਜਨ ਕਹਿ ਸੰਗ ਚਿਤ ਆਵੈ ਨਾਉ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵ ਨਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮੰਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਹੈ, ਘਰ ਤਾਂ ਤੇਰਾ ਹੈ, ਸਭ ਕੁਛ ਹੈ ਜਿਸ ਦੇਹੀ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤ ਘਰ ਸੁਭਾਗਾ ਹੈ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿੱਤ ਘਰ ਧਾਰੀਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੀ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੀ। ਆਨੰਦ ਸੁਣੋ ਵਡਭਾਗੀ, ਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਮੈਂ ਤੁਹਾਡੇ ਅੱਗੇ ਅਰਦਾਸ, ਮੈਂ ਹੋਰ ਥਾਉਂ ਨਾਹੀਂ ਜਿਸ ਪੈ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਸੁਖ ਹਟਲ ਗੁਰ ਸੇਵੀ ਐਹਨਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ।

ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਹਫ਼ਤਾਵਾਰੀ ਦੀਵਾਨਾਂ ਦੀ ਆਰੰਭਤਾ ਆਪ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡੇ ਭਾਗਾਂ ਨਾਲ ਸਤਸੰਗਤ ਦੀਆਂ ਘੜੀਆਂ ਜੀਵ ਨੂੰ, ਮਨੁੱਖ ਨੂੰ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ ਹੈ। ਪਾਵਨ ਮੁੱਖ ਵਾਕ ਸਰਵਣ ਕਰ ਰਹੇ ਸੀ ਸ਼ਹੀਦਾਂ ਦੇ ਸਿਰਤਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ, ਸੰਤੋ ਹੋ ਸੁਖ ਹੋਵਾ ਸਭ ਥਾਈ। ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਬੋਲ ਕਹੇ ਨੇ। ਜਿਹੜੇ ਜੀਵ ਸਤਸੰਗਤ ਵਿੱਚ ਜੁੜਦੇ ਨੇ ਉਹਨਾਂ ਲਈ ਸੰਤ ਸ਼ਬਦ ਵਰਤਿਆ, ਸੰਤੋ, ਹੇ ਹਰੀ ਦੇ ਸੰਤ ਜਨੋ ਪਿਆਰਿਓ। ਸਾਰੇ ਜਗ੍ਹਾ 'ਤੇ ਜਿੱਥੇ ਵੀ ਉਹ ਜਾਏ ਉਹਨੂੰ ਸੁੱਖ ਮਹਿਸੂਸ ਹੁੰਦਾ ਹੈ, ਸੁੱਖ। ਅਤੇ ਜੀਵ ਜਿੰਨੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਯਤਨ ਜਤਾਉਂਦਾ, ਯਤਨ ਕਰਦਾ, ਉਹ ਦੁੱਖ ਲਈ ਨਹੀਂ ਸੁੱਖ ਲਈ ਕਰਦਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬੋਲ ਨੇ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕੋਈ ਵੀ ਯਤਨ ਜਿਹੜਾ ਹੈ ਦੁੱਖ ਲਈ ਨਹੀਂ ਸੁੱਖ ਲਈ ਕੀਤਾ ਜਾਂਦਾ, ਸੁੱਖ ਦੀ ਪ੍ਰਾਪਤੀ ਲਈ ਕੀਤਾ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਹੋਰ ਬਚਨ ਕਰਦੇ ਨੇ, ਕਹਿਣ ਲੱਗੇ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹੇ। ਐ ਮਨੁੱਖ, ਜੇ ਤੂੰ ਸੁੱਖ ਚਾਹੁੰਦਾ ਸੁੱਖ, ਫਿਰ ਰਵੇਂ ਹੋਏ ਰਾਮ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਸ਼ਰਨ ਲੈ ਲੈ, ਸ਼ਰਨ ਵਿੱਚ ਆ ਜਾ, ਤੈਨੂੰ ਸੁੱਖ ਪ੍ਰਾਪਤ ਹੋਵੇਗਾ। ਪਰ ਜੀਵ ਉਲਟ ਕੰਮ ਕਰਦਾ ਹੈ, ਇਹ ਪਦਾਰਥਾਂ ਵਿੱਚੋਂ ਸੁੱਖ ਲੱਭਦਾ ਹੈ। ਹਾਂ, ਪਦਾਰਥ ਮਿਲ ਜਾਣ 'ਤੇ ਇਹ ਭੁਲੇਖਾ ਮਨੁੱਖ ਦਾ ਦੂਰ ਹੋ ਜਾਂਦਾ ਵੀ ਜਿਸ ਸੁੱਖ ਦੀ ਮੈਂ ਪ੍ਰਾਪਤੀ ਕਰਦਾ ਸੀ ਉਹ ਸੁੱਖ ਹਾਲੇ ਮੈਨੂੰ ਮਿਲਿਆ ਨਹੀਂ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ, ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਰਹਿਮਤ ਕਰਦਾ, ਉਹਦੇ ਨਾਮ ਵਿੱਚੋਂ ਜੀਵ ਨੂੰ ਸੁੱਖ, ਸ਼ਾਂਤੀ, ਚੈਨ ਪ੍ਰਾਪਤ ਹੁੰਦਾ। ਹੋਰ ਕੋਈ ਵੀ ਢੰਗ ਤਰੀਕਾ ਨਹੀਂ ਕਿ ਮਨੁੱਖ ਸੁੱਖ ਦੀ ਪ੍ਰਾਪਤੀ ਕਰ ਲਏ। ਹਾਂ, ਪਦਾਰਥਾਂ ਨਾਲ ਜਿਹੜੀ ਲੋੜ ਹੈ ਉਹ ਪੂਰੀ ਹੋ ਜਾਂਦੀ ਹੈ, ਪਰ ਆਤਮਕ ਸੁੱਖ ਜਿਹੜਾ ਹੈ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚੋਂ ਮਿਲਦਾ। ਸੰਤ ਹੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਜਾਈ। ਕਿਉਂਕਿ ਜਿੱਥੇ ਵੀ ਮਨੁੱਖ ਜਾਏ ਉਸ ਨੂੰ ਸੁੱਖ ਪ੍ਰਾਪਤ ਹੋ ਜਾਂਦਾ। ਕੋਈ ਪਦਾਰਥ ਹੋਵੇ, ਜਿਸ ਜਗ੍ਹਾ 'ਤੇ ਮਨੁੱਖ ਰਹਿੰਦਾ ਹੋਏ ਉੱਥੇ ਉਹਨੂੰ ਸੁੱਖ ਮਹਿਸੂਸ ਹੁੰਦਾ, ਉਹ ਪਦਾਰਥ ਹੋਰ ਜਗ੍ਹਾ 'ਤੇ ਨਾ ਹੋਏ, ਮਨੁੱਖ ਚਲਾ ਜਾਏ ਉੱਥੇ ਉਹ ਦੁਖੀ ਹੋਏਗਾ, ਵਿਰਲਾਪ ਕਰੇਗਾ। ਪਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜੀ ਇੱਦਾਂ ਦੇ ਨੇ, ਉਹ ਹਰ ਇੱਕ ਜਗ੍ਹਾ 'ਤੇ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਨਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ, ਏਕ ਅੰਕਾਰ ਬੇਅੰਤ ਸ਼ਬਦ ਨੇ। ਉਹ ਮਾਲਕ ਵਾਹਿਗੁਰੂ ਪਰਮਾਤਮਾ ਹਰ ਜਗ੍ਹਾ ਵਿੱਚ, ਜਰੇ ਜਰੇ ਵਿੱਚ ਉਹਦਾ ਵਾਸ ਹੈ, ਮੌਜੂਦ ਹੈ, ਰਵਿਆ ਹੋਇਆ ਹੈ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਪੂਰਨ ਤੌਰ 'ਤੇ। ਅਤੇ ਫਿਰ ਜਦੋਂ ਅਸੀਂ ਉਸ ਨਾਲ ਜੁੜ ਜਾਂਦੇ ਹਾਂ ਫਿਰ ਸੁੱਖ ਦੀ ਪ੍ਰਾਪਤ ਹੁੰਦੀ ਹੈ। ਆਰੰਭ ਵਿੱਚ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਸੋਰਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਹ ਕਾ ਡੇਰਾ ਭੰਨਾ। ਫਿਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜੀ ਬੰਨ ਲਾ ਦਿੰਦੇ ਨੇ ਬੰਨ। ਛੋਟੀ ਜੀ ਉਦਾਹਰਨ ਦੇਵਾਂ, ਇੰਡੀਆ ਦੇ ਵਿੱਚੋਂ ਆਏ ਹਾਂ। ਕਈ ਵਾਰ ਜਿਹੜੇ ਦਰਿਆਈ ਇਲਾਕੇ ਹੁੰਦੇ ਸੀ ਉਹਨਾਂ ਦੇ ਕੋਲ ਜ਼ਮੀਨ ਹੁੰਦੀ ਸੀ, ਅਤੇ ਕਿਸਾਨ ਜਿਹੜੀ ਉਹ ਜ਼ਮੀਨ ਵਾਹੁੰਦੇ ਸੀ, ਅਤੇ ਜਦੋਂ ਕਦੇ ਬੰਨ ਟੁੱਟ ਜਾਣਾ ਅਤੇ ਫਿਰ ਜ਼ਮੀਨ ਜਿਹੜੀ ਆ, ਫਸਲ ਆ ਜਿਹੜੀ ਉਹ ਮਰ ਜਾਣੀ, ਅਤੇ ਬੜੇ ਨਿਰਾਸ਼ ਹੋਣਾ। ਅਤੇ ਜਦੋਂ ਉੱਥੇ ਧੂਸੀ ਬੰਨ ਚੰਗੀ ਤਰ੍ਹਾਂ ਲੱਗ ਗਿਆ ਅਤੇ ਫਿਰ ਉਹੀ ਉਹ ਜ਼ਮੀਨ ਜਿਹੜੀ ਆ ਕੌਡੀਆਂ ਦੇ ਭਾਅ ਜਿਹੜੀ ਵਿਕਦੀ ਸੀ, ਅਤੇ ਉਹਦੀ ਕੀਮਤ ਪੈ ਗਈ, ਉਹਦਾ ਮੁੱਲ ਪੈ ਗਿਆ, ਹੁਣ ਬੰਨ ਨਹੀਂ ਟੁੱਟਦਾ, ਹੁਣ ਉਪਜਾਊ ਬਣ ਗਈ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜੀ ਉਹਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਬੰਨ ਮਾਰ ਦਿੰਦੇ ਨੇ, ਦੁੱਖ ਰੋਗ ਕਾ ਡੇਰਾ ਭੰਨਾ, ਦੁੱਖਾਂ ਰੋਗਾਂ ਸੋਗਾਂ ਦਾ, ਚਿੰਤਾ ਝੋਰਿਆਂ ਫਿਕਰਾਂ ਦਾ, ਉਸਦਾ ਮਨੁੱਖ ਦਾ ਜਿਹੜਾ ਹੈ ਉਹ ਦੂਰ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜੀ ਬੰਨ ਮਾਰ ਦਿੰਦੇ ਨੇ, ਬੰਨ ਲਾ ਦਿੰਦੇ ਨੇ। ਅਨੰਦ ਕਰੈ ਨਰ ਨਾਰੀ,
हर हर प्रभ कृपा धारी की नर नारी हुण आनंद विच ने ओ हरी वाहिगुरु परमेश्वर परमात्मा ने कृपा कर दिती रहमत कर दिती। अगी रहाओ दा विश्राम दे के पातशाह जी रहमत करदे ने तुर की बाणी आई तिन सगली चिंत मिटाई। ए वाहिगुरु परमेश्वर परमात्मा दी तुर दरगाह तो आई हुई बाणी है। जैसी मैं आवै खसम की बाणी तैसड़ा करी ज्ञान वे लालो। ये किसी मनुख की उचारण की नहीं, ये वाहिगुरु परमेश्वर परमात्मा ने रहमत की तुर दरगाह तो आई हुई बाणी है। तो सतगुरु पातशाह जी ने बाणी की दात साड़ी झोली पाई है। तो जिहड़े इस बाणी नाल जुड़ जाते हैं वह अपनी सारी चिंता जिहड़ी वह दूर कर लेंदे ने, खत्म कर लेंदे ने। दयाल पुरख मेहरबाना हर नानक साच वखाना, दास नानक सच्चे वाहिगुरु परमात्मा दे बोल जिहड़े ने साडे नाल बयान कर रहे ने। वह वाहिगुरु परमेश्वर परमात्मा जिहड़ा दयालु सुभाअ दा है वह सदा ही मेहरबान हुंदा है। सो गुरु पातशाह जी रहमत करन, नाम की दात चढ़दी कला बख्शिश करन जी। आप वड्डे भागां वाले हो, हाजरियां भर रहे हो, हफ्तावारी दीवान जिहड़े ने ओह आरंभ होए है। आप सभना दे सिर ते सतगुरु पातशाह जी रहमत करन, सिर ते मेहरां भरिया हथ रखन, नाम दी दात चढ़दी कला सतगुरु पातशाह जी बख्शिश करन जी। जिन्हां प्रेमियां वल्लों तन मन धन द्वारा सेवावां कीतियां गईआं ने, देगां लई लंगरां लई माया भेजदे ने, उहनां दे नाम इस प्रकार ने। बच्ची गुरप्रीत कौर चढ़दी कला लई 2.5 पौंड, नागरा परिवार वल्लों चढ़दी कला लई 10 पौंड, सरदार अमरजीत सिंह परिवार वल्लों चढ़दी कला लई 5 पौंड, बीबी हरजीत कौर परिवार वल्लों चढ़दी कला लई 5 पौंड, सरदार करमजीत सिंह उन्हां वल्लों 5 पौंड, बच्ची ब्रह्मजोत कौर वल्लों 5 पौंड, बीबी श्री गुरु अर्जन देव जी दे विआह पुरब की खुशी अंदर 21 पौंड भेजते हैं। सो गुरु पातशाह जी रहमत करन, सभना परिवारां दे सिर ते मेरा प्रिया हथ रखन, शुभ भावनावां पूरियां करन, दरों करों चढ़दी कला नाम की दात बख्शिश करन, बच्चियां दे सिर ते मेरा प्रिया हथ रखन जी। आओ साडे अति सत्कार जो सरदार रजिंदर सिंह जी पुरेवाल सैकटरी साहब उन्हां पासों अगला प्रोग्राम सरवण करिए जी। आओ फुल चुक दी खेमा करनी। वाहिगुरु जी का खालसा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨੇ ਆਪਾਂ ਸਾਰਿਆਂ ਨੂੰ ਉਦਮ ਬਖਸ਼ਿਆ। ਗੁਰੂ ਘਰ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਐਤਵਾਰ ਦੇ ਦੀਵਾਨ ਦੇ ਵਿੱਚ। ਰਲ ਮਿਲ ਕੇ ਆਪਾਂ ਸਾਰਿਆਂ ਨੇ ਗੁਰਬਾਣੀ ਇਤਿਹਾਸ ਸਰਵਣ ਕਰਨਾ ਹੈਗਾ ਅਤੇ ਜਾਣ ਲੱਗੇ ਅਰਦਾਸ ਕਰਕੇ ਜਾਣਾ ਹੈਗਾ। ਗੁਰਬਾਣੀ ਸਾਡੇ ਹਿਰਦੇ 'ਚ ਵੱਸ ਜਾਏ, ਸਾਡਾ ਇੱਦਾਂ ਦਾ ਜੀਵਨ ਹੋ ਜਾਏ। ਰਲ ਮਿਲ ਕੇ ਆਪਾਂ ਸਾਰਿਆਂ ਨੇ ਉਦਮ ਕਰਨੇ ਆ, ਜਿੰਨੇ ਚਾਹੀਦੇ ਉਨੇ ਹੋ ਨਹੀਂ ਰਹੇ। ਰਿਜ਼ਲਟ ਬਹੁਤੇ ਸੋਹਣੇ ਨਹੀਂ ਦੱਸੇ ਪਿਛਲੇ ਸਮਿਆਂ ਦੇ ਵਿੱਚ। ਹੁਣੇ ਆਪਾਂ ਖਾਲਸਾ ਹਲੀਮ ਰਾਜ ਦੇ ਵੀ ਆਪਾਂ ਜਖਾਰੇ ਤੀਵੀਂ ਹਰੇਕ ਗੁਰਦੁਆਰੇ ਵਿੱਚ ਹੀ ਅਰਦਾਸ ਤੋਂ ਬਾਅਦ ਚਲਾਉਂਦੇ ਹੈਗੇ ਹਾਂ, ਰਾਜ ਕਰੇਗਾ ਖਾਲਸਾ। ਅਤੇ ਪਰ ਜਦ ਅਸੀਂ ਨਾ ਖੜਨਾ ਤਾਂ ਕੀ ਆ, ਇੱਕ ਵੋਟੇ ਪਾਉਣੀ ਹੁੰਦੀ ਆ, ਉਹ ਅਸੀਂ ਨੀਵੀਂ ਪੱਧਰ ਸ਼ਰਾਬੀਆਂ ਕਬਾਬਿਆਂ ਨੂੰ ਪਾਉਂਦੇ ਹਾਂ। ਬੜੀ ਸ਼ਰਮ ਜੀ ਆਉਂਦੀ ਹੈਗੀ ਆ। ਪੰਜਾਬ ਦੇ ਵਿੱਚ 80-90 ਹਜ਼ਾਰ ਪਤਾ ਲੱਖ ਗੁਰਦੁਆਰਾ, 13,000 ਦੇ ਕਰੀਬ ਪਿੰਡ ਆ, ਅਤੇ ਤੀਵਨ 3-3, 4-4, 5-5 ਸਾਡੇ ਪਿੰਡ 8 ਗੁਰਦੁਆਰੇ ਆ। ਅਤੇ ਸ਼ਹਿਰਾਂ ਵਿੱਚ ਤਾਂ 50-100 ਵੀ ਇੱਕ ਸ਼ਹਿਰ 'ਚ ਹੈਗੇ ਆ। ਲੋਕਾਂ ਨੂੰ ਚੁਣਦੇ ਕਿੱਦਾਂ ਨੂੰ, ਇਹਦਾ ਮਤਲਬ ਅਸੀਂ ਬਾਣੀ ਪੜ੍ਹਦੇ ਨਹੀਂ ਜਾਂ ਪੜ੍ਹੀ ਜਾਂਦੇ ਹਾਂ ਅਤੇ ਅਮਲ ਨਹੀਂ ਕਰਦੇ ਹੈਗੇ। ਉਹੋ ਜਿਹਾ ਲੋਕਾਂ ਨੂੰ ਰਾਜ ਭਾਗ ਸੰਭਾਲ ਤਾਂ, ਚਲੋ ਘੱਟ ਤੋਂ ਘੱਟ ਨਸ਼ਿਆਈ ਤਾਂ ਨਾ ਹੋਣ, ਚੋਰ ਡਾਕੂ ਤਾਂ ਨਾ ਹੋਣ, ਘੱਟ ਪੰਜਾਬ ਦੇ ਬੰਦੇ ਦੇ ਰਾਜ ਜਿਹੜਾ ਪੰਜਾਬ ਦੇ ਲੋਕਾਂ ਕੋਲ ਹੋਵੇ, ਉਹਨਾਂ ਕੀ ਸੋਚ ਲਿਆ ਕਰੀਏ। ਅਤੇ ਪਰ ਪਤਾ ਨਹੀਂ ਗੱਲ ਕੀ ਆ, ਜਿੱਥੇ ਅਮਲ ਦੀ ਗੱਲ ਆ ਜਾਂਦੀ ਉੱਥੇ ਹੋ ਨਹੀਂ ਰਿਹਾ, ਅਤੇ ਤਦੇ ਹੀ ਆਪਾਂ ਨੂੰ ਸਾਡੀਆਂ ਖੁਸ਼ੀਆਂ ਵੀ ਨਹੀਂ ਮਿਲਦੀਆਂ ਹੈਗੀਆਂ। ਤਦੇ ਹੀ ਸਾਡੇ ਘਰਾਂ ਦੇ ਵਿੱਚ ਉਹੋ ਜਿਹਾ ਵਾਤਾਵਰਨ ਨਹੀਂ ਬਣ ਸਕਿਆ ਜਿੰਨਾ ਦਾ ਬਣਨਾ ਚਾਹੀਦਾ ਸੀ। ਪੁਰਾਣੇ ਬਜ਼ੁਰਗਾਂ ਦੀ ਮੈਂ ਸੰਗਤ ਕੀਤੀ ਕਾਫੀ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਸਿੰਘ ਸਭਾ ਲਹਿਰ ਦੇ ਵਿੱਚ। ਬਹੁਤੇ ਪੜ੍ਹੇ ਨਹੀਂ ਸੀਗੇ, ਕਾਫੀ ਵਿੱਚ ਪੜ੍ਹੇ ਵੀ ਸੀਗੇ, ਕੁਛ ਨਹੀਂ ਵੀ ਪੜ੍ਹੇ ਸੀਗੇ। ਉਹ ਬਾਣੀ ਬਹੁਤੀ ਪੜ੍ਹ ਨਹੀਂ ਸੀ ਆਉਂਦੀ, ਕਹਿੰਦੇ ਪੰਜਾਬੀ ਕਰੋ ਹੀ ਬਣੇ ਆਉਂਦੀ ਸੀਗੀ, ਮੂਲਮਾਂ ਦਾ ਪਾਠ ਕਰ ਲੈਂਦੇ, ਸਤਨਾਮ ਵਾਹਿਗੁਰੂ ਕਰ ਲੈਂਦੇ ਸੀ। ਪਰ ਉੱਦਾਂ ਦੇ ਮੈਂ ਸਿੱਖ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦੇ। ਜਵਾਨ ਬਹੁਤ ਸੀ, ਰਲ ਕੇ ਗੱਲ ਕਰਦੇ ਸੀ, ਚੱਕ ਪਿਆ ਵੀ ਖੋਲ ਕਰ ਲੈਂਦੇ ਨੇ। ਇੱਕ ਇੱਕ ਬੰਦਾ ਹੀ ਉਹਨਾਂ ਨੂੰ ਇੰਨਾ ਉਹਨਾਂ ਕੋਲ ਨੌਲੇਜ ਨਾ ਹੋ ਸਕਿਆ ਕਰੰਟ ਦੇ ਉੱਤੇ, ਇਹਨਾਂ ਦਿੜਦਾ ਸੀ ਨਾ ਅੰਦਰ, ਸਤਿਗੁਰ ਆਪ ਵਰਦਾ ਸੀ ਉਹਨਾਂ ਦੇ। ਪਰ ਹੁਣ ਬਾਣੀ ਬਹੁਤ ਪੜ੍ਹ ਰਹੀ ਆ, ਪਹਿਲੇ ਸਮੇਂ 'ਚ ਆਏ ਹੁਣ ਬਜ਼ੁਰਗ ਮੇਰੀ ਉਮਰ 'ਤੇ ਘੱਟ ਬੈਠੇ ਆ, ਪਿੰਡਾਂ 'ਚ ਗੁਟਕੇ ਨਹੀਂ ਬਹੁਤੇ ਹੁੰਦੇ ਸੀ, ਕਿਸੇ ਕਿਸੇ ਘਰ ਗੁਟਕਾ ਹੁੰਦਾ ਸੀਗਾ, ਅਤੇ ਸਾਰੇ ਬਸ ਉੱਦਾਂ ਗੁਰਦੁਆਰੇ ਸੰਗਰਾਂਦ ਨੂੰ ਹੀ ਜ਼ਿਆਦਾ ਜਾਂਦੇ ਸੀ, ਉੱਦਾਂ ਵੀ ਘੱਟ ਜਾਂਦੇ ਸੀ ਬਹੁਤ। ਨਾਲ ਸਾਡੇ ਪਿੰਡ ਤਾਂ ਕਾਫੀ ਯੋਗਦਾਨ, 8 ਗੁਰਦੁਆਰੇ ਸੀ, ਪੜ੍ਹੇ ਲਿਖੇ ਲੋਕ ਵੀ ਸੀਗੇ, ਸਕੂਲ ਵੀ 1923 ਦਾ ਖੁੱਲ੍ਹਾ ਸੀ, ਹਾਈ ਖਾਲਸਾ ਸਕੂਲ ਉੱਥੇ। ਪਰ ਫੇਰ ਵੀ ਜਿਹੜੇ ਆ ਗੁਟਕੇ ਮੈਂ ਦੇਖਿਆ ਘਾਟ ਸੀ ਛੋਟੇ ਹੁੰਦੇ, ਅਸੀਂ ਦੇਖਿਆ ਹੈਗਾ, ਅਤੇ ਵੇਲੇ ਵੇਲੇ ਪਰਿਵਾਰ ਜਿਹਨੇ ਸਤਿ ਪਾਤਸ਼ਾਹ ਹੁੰਦੇ ਸੀ। ਹੁਣ ਤਾਂ ਇੰਨੀਆਂ ਫੈਸਿਲਿਟੀਆਂ ਹੋਣ ਦੇ ਬਾਅਦ, ਇੰਨਾ ਨੌਲੇਜ, ਇੰਨਾ ਮੀਡੀਆ, ਇੰਨਾ ਛੋਟੇ ਹੋਣ ਦੇ ਬਾਅਦ ਵੀ ਅਸੀਂ ਸਹੀ ਆਪਣੇ, ਚਾਹੇ ਗੁਰੂ ਘਰ ਪ੍ਰਬੰਧਕ ਆ ਅਤੇ ਚਾਹੇ ਸਰਕਾਰ ਆ, ਪੰਜਾਬ ਦੇ ਵਿੱਚ ਨਹੀਂ ਚੁਣ ਸਕੇ ਹੈਗੇ। ਅਤੇ ਇੱਥੇ ਫਿਰ ਵੀ ਕਾਫੀ, ਚਲੋ ਲਾਈ ਇੱਥੇ ਇੱਦਾਂ ਦੇ ਹੈਗੇ ਆ, ਇਹ ਲੋਕ ਹਾਲੀ ਕੁਆਲੀਫਾਈਡ ਹੈਗੇ ਆ, ਲੰਬੇ ਚਿਰ ਦੁਨੀਆਂ 'ਤੇ ਰਾਜ ਕੀਤਾ, ਇੱਥੇ ਫੈਸਿਲਿਟੀਆਂ ਨੇ ਕਾਫੀ ਦਿੱਤੀਆਂ। ਆਪਾਂ ਜੇ ਉੱਥੇ ਦੇ ਉੱਥੇ ਬੈਠੇ ਹੈਗੇ ਹਾਂ, ਸਤਿਗੁਰ ਸਾਨੂੰ ਉਦਮ ਬਖਸ਼ਣ, ਅਸੀਂ ਸਾਰੇ ਪ੍ਰਬੰਧਕ ਗਿਆਨੀ ਸਾਹਿਬਾਨ ਆਪਣੀ ਡਿਊਟੀ ਨਿਭਾਈਏ, ਅਤੇ ਆਪਾਂ ਰਲ ਮਿਲ ਕੇ ਸਾਰੇ ਸਾਡੀਆਂ ਖੁਸ਼ੀਆਂ ਲਈਏ, ਅਤੇ ਸੋਹਣਾ ਸਮਾਜ ਆਪਾਂ ਬਣਾਉਣਾ ਹੈਗਾ। ਸ਼੍ਰੋਮਣੀ ਕਮੇਟੀ ਵੀ ਘਾਟਾ ਹੋਣਗੀਆਂ, ਪਰ ਸਾਡੇ 'ਚ ਜ਼ਿਆਦਾ ਘਾਟਾ ਮੈਂ ਦੇਖਿਆ। ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਇੱਕ ਵਾਰੀ ਮੈਂ ਉੱਥੇ ਸੀਗਾ ਇੰਡੀਆ ਦੇ ਵਿੱਚ, ਬਹੁਤ ਸੋਹਣਾ ਢਾਡੀ ਜਥਾ ਸੀ, ਪਰ ਸੁਣਨ ਵਾਲੇ 25-30 ਬੰਦੇ ਬੈਠੇ ਸੀ ਸਿਰਫ ਉਹਨੂੰ। ਅਤੇ ਮੈਂ ਬਾਅਦ ਸਮਾਂ ਲੈ ਗਿਆ, ਮੈਂ ਕਿਹਾ ਤੁਸੀਂ ਥੋੜ੍ਹਾ ਜਿਹਾ ਪੋਸਟਰ ਲਾ ਲੈਂਦੇ ਆਲੇ ਦੁਆਲੇ, ਸੋਸ਼ਲ ਮੀਡੀਆ ਵੱਟ ਲੈਂਦੇ। ਉਹ ਕਹਿੰਦਾ ਜੀ ਤੁਹਾਡਾ ਤਾਂ ਗਿਆਨੀ ਚੰਗਾ ਆ, ਇੱਥੇ ਆਏ ਗਏ 35-40 ਬੰਦੇ, ਕਹਿੰਦੇ ਕਈ ਵਾਰੀ ਗੁਰਦੁਆਰਾ ਜਾਈਦਾ ਅਸੀਂ, ਨਾਲੇ ਪੈਸਾ ਨਹੀਂ ਕੋਈ ਲੈਂਦੇ, ਛੋਟੀ ਵੱਡ ਲਾਉਂਦੇ ਆ। ਉਹ ਕਹਿੰਦੇ 5 ਬੰਦੇ ਵੀ ਨਹੀਂ ਸੁਣਨ ਨੂੰ ਬੈਠੇ ਹੁੰਦੇ, ਲੋਕਾਂ ਨੂੰ ਇੰਟਰਸਟ ਹੀ ਖਤਮ ਹੋ ਗਿਆ, ਪਤਾ ਨਹੀਂ ਟੀ ਵੀ ਦੇਖਦੇ ਰਹਿੰਦੇ, ਸੋਸ਼ਲ ਮੀਡੀਆ ਦੇਖਦੇ ਰਹਿੰਦੇ ਆ। ਕਹਿੰਦੇ 5-7 ਬੰਦੇ ਹੁੰਦੇ ਸਾਨੂੰ ਸੁਣਨ ਲਈ, ਕਹਿੰਦਾ ਕੋਈ ਵੀ, ਅਤੇ ਜਦਕਿ ਉਹ ਉਸ ਲੈਵਲ ਦੇ ਢਾਡੀ ਵੀ ਜਿਹੜੇ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈਗੇ ਆਮ, ਆਪਣੇ ਆਪਣੇ ਗੁਰੂ ਘਰ ਨੂੰ ਉਸ ਲੈਵਲ ਦੇ ਆ ਜਿੰਨਾ ਉਹਨਾਂ ਕੋਲ ਨੌਲੇਜ ਹੈਗਾ। ਤੁਸੀਂ ਵੀ ਜੇ ਜਾਂਦੇ ਹੁੰਦੇ ਨਾ ਇੰਡੀਆ, ਜ਼ਰੂਰ ਕੋਸ਼ਿਸ਼ ਕਰਿਆ ਕਰੋ, ਗਿਆਨੀ ਸਾਹਿਬਾਂ ਨੂੰ ਜਾਂ ਪ੍ਰਬੰਧਕਾਂ ਨੂੰ ਬੇਨਤੀ ਕਰਿਆ ਕਰੋ ਵੀ ਕੁਛ ਨਾ ਕੁਛ ਹੋਰ ਨਾ, ਆਪਾਂ ਸਾਰੇ ਨਰਕਾਂ ਦੇ ਭਾਗੇ ਬਣੀਆਂ ਨਾ, ਕਹਿ ਦਿਆ ਕਰੋ ਤੁਸੀਂ ਵੀ ਨਰਕਾਂ ਦੇ ਭਾਗੇ ਬਣਨਾ ਜੇ ਨਹੀਂ ਡਿਊਟੀ ਨਿਭਾਉਣੀ ਤਾਂ, ਅਤੇ ਨਹੀਂ ਤਾਂ ਫਿਰ ਰਹਿਣ ਦਿਓ, ਉਹਨਾਂ ਨੂੰ ਬੰਦ ਕਰ ਦਿਓ। 8 ਗੁਰਦੁਆਰੇ 2-3 ਵੀ ਬਹੁਤ ਆ, ਪਰ ਸੋਹਣਾ ਪ੍ਰਬੰਧ ਹੋਣੇ ਚਾਹੀਦੇ ਆ। ਡਿਊਟੀ ਅਸੀਂ ਪਤਾ ਨਹੀਂ ਗੱਲ ਕੀ ਆ ਨਹੀਂ ਨਿਭਾਈ ਹੈਗੀ, ਬਾਹਰਲੇ ਅਤੇ ਕਨੇਡਾ, ਅਮੈਰੀਕਾ, ਯੂਰਪ ਦੇ ਵਿੱਚ ਤੀਕਰ ਹੁਣ
ਇੰਗਲੈਂਡ 'ਚ ਕਾਫੀ ਪ੍ਰਚਾਰ ਹੋਇਆ ਹੈਗਾ, ਬੱਚੇ ਜੁੜੇ ਹੈਗੇ ਆ, ਅਤੇ ਇੱਥੇ ਗੱਲ ਲੋਕਾਂ ਨੂੰ ਜਾਗਰਤੀ ਆਈ ਹੈਗੀ ਆ। ਸਤਿਗੁਰੂ ਸਾਰੇ ਆਪਾਂ ਨੂੰ ਉਦੋਂ ਬਖਸ਼ਣ। ਹੁਣ ਆਪਣੇ ਕੀਰਤਨ ਆਰੰਭ ਕਰਨਗੇ ਗੁਰੂ ਘਰ ਦੇ ਆਪਣੇ ਭਾਈ ਜਸਵਿੰਦਰ ਸਿੰਘ ਜੀ ਸੇਵਾਦਾਰ, ਗੁਰਪ੍ਰੀਤ ਸਿੰਘ ਜੀ ਆ, ਦਰਬਾਰਾ ਸਿੰਘ ਨੇ ਵੀ ਹਾਜ਼ਰੀ ਭਰਨੀ ਆ। ਟਾਈਮ ਅਜੀਤ ਸਿੰਘ ਨੇ ਲਿਖੇ ਆ ਸਾਰਿਆਂ ਦੇ, ਟਾਈਮ 'ਚ ਸਾਰੇ ਆਪਾਂ ਰਹਿਣਾ ਹੈਗਾ। ਸਾਢੇ 10 ਤੋਂ 10:35 ਤੋਂ ਹੈਗਾ ਆ 11:15 ਵਜੇ ਤੱਕ ਤਕਰੀਬਨ 40 ਮਿੰਟ ਆ ਸਾਡੇ ਗੁਰੂ ਘਰ ਦੇ ਜੁੜੀ, ਜਿੱਥੇ ਜਸਵਿੰਦਰ ਸਿੰਘ ਅਤੇ ਭਾਈ ਗੁਰੂ ਸਿੰਘ ਕਰਨਗੇ। 11:15 ਤੋਂ 12:15 ਤੱਕ ਦਰਬਾਰਾ ਸਿੰਘ ਜੀ ਆ, 12:15 ਤੋਂ ਲਾ ਕੇ 12:15 ਵਜੇ ਤੱਕ ਅਮਰੀਕ ਸਿੰਘ, ਕਰਮਜੀਤ, ਗੁਰਜੋਤ ਸਿੰਘ ਹੋਣੀ 15-20 ਮਿੰਟ ਕਰਨਗੇ। ਬਾਅਦ ਵਿੱਚ ਆਪਾਂ ਕੋਲ ਭਾਈ ਜਗਪ੍ਰੀਤ ਸਿੰਘ ਲੁਧਿਆਣੇ ਤੋਂ ਕੀਰਤਨ ਜਥਾ 12:15 ਤੋਂ 1 ਵਜੇ ਤੱਕ ਉਹਨੇ ਸੇਵਾ ਨਿਭਾਉਣੀ ਹੈਗੀ ਆ। 11:00 ਵਜੇ ਸਾਨੂੰ ਹਾਲ ਪਾਠ ਜਿਹੜਾ ਦੂਜੇ ਹਾਲ 'ਚ ਹੋ ਰਿਹਾ ਹੈਗਾ, ਬੀਬੀ ਸਿਕੰਦਰ ਦੀ ਗ੍ਰਹਿ ਵਿਖੇ 20 ਸੌਣ ਦੇ ਪਾਠ ਜਿਹੜੇ ਹੈਗੇ ਆ ਉਹ ਵੀ 1 ਵਜੇ ਆਰੰਭ ਹੋਣੇ ਹੈਗੇ ਆ। ਅਗਲੇ ਹਫ਼ਤੇ ਆਪਣੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਮੈਂਬਰ ਆ ਰਹੇ ਆ, ਉਹਦੇ 'ਤੇ ਜਨਰਲ ਸੈਕਟਰੀ ਅਤੇ ਹੋਰ ਸੇਵਾਦਾਰ ਪਾਰਲੀਮੈਂਟ ਮੈਂਬਰ ਵੀ ਆ ਰਹੇ ਹੈਗੇ ਆ। ਪਹਿਲਾਂ ਇੱਥੇ ਆਉਣਾ ਸੀ ਪਰ ਖਾਲਸਾ ਦਰਬਾਰ 'ਚ ਉਹਨਾਂ ਨੇ ਉੱਥੇ ਕਨਵੈਨਸ਼ਨ ਰੱਖੀ ਆ, ਅਤੇ ਇੱਕ ਅਗਲੀ ਵੀ ਕਿ ਆਪਣੇ ਗੱਤਕੇ ਦਾ ਵੀ ਨੈਸ਼ਨਲ ਪੱਧਰ 'ਤੇ ਟੂਰਨਾਮੈਂਟ ਹੈਗਾ, ਆਪਾਂ ਉੱਥੇ ਹਾਜ਼ਰੀ ਭਰ ਦਿੰਦੇ। ਆਪਣੇ ਵੀ 2 ਵਾਰੀ ਇੱਥੇ ਹੋ ਚੁੱਕਾ ਹੈਗਾ ਕੰਪਟੀਸ਼ਨ। ਪਰਮਜੀਤ ਸਿੰਘ ਜੀ ਆਪਣੇ ਗ੍ਰੇਵਜੈਂਟ ਵਾਲੇ, ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਸੀ ਵੀ ਹਰੇਕ ਸਾਲ ਦੀਆਂ ਤੁਸੀਂ ਵੀ ਹਾਜ਼ਰੀ ਭਰਿਓ, ਪਰ ਲੱਗਦਾ ਵੀ ਜਾਂ ਤਾਂ ਫਿਰ ਹੁਣ ਇੱਥੇ ਆਪਣੇ ਕੋਲ ਗੈਸਟ ਆ ਰਿਹਾ ਪਾਕਿਸਤਾਨ ਤੋਂ, ਉਹਨਾਂ ਕੋਲ ਰਹਾਂਗੇ ਜਾਂ ਬਾਰਕਿੰਗ ਗੁਰਦੁਆਰੇ ਉੱਥੇ ਹਾਜ਼ਰੀ ਭਰਾਂਗੇ। ਅਗਲੇ ਹਫ਼ਤੇ ਆਪਣੇ ਸੁਖਜੀਵਨ ਸਿੰਘ ਦੇ ਗ੍ਰਹਿ ਵਿਖੇ ਮੰਗਲਵਾਰ ਨੂੰ ਸੰਦੇ ਪਾਠ 11:00 ਵਜੇ ਹੋਣੇ ਹੈਗੇ ਆ, ਕੁਐਸਚਨਾਂ ਦਾ ਸ਼ਾਮ ਨੂੰ ਹੁੰਦਾ 8 ਤੋਂ 9 ਵਜੇ ਤੱਕ। ਅਤੇ ਕੱਲ੍ਹ ਵੀ ਸੰਗਤ ਮੈਂ ਦੇਖਿਆ ਮੜੀ ਸੀ, ਕਹਿੰਦੇ ਬਾਹਰੋਂ ਆਏ ਸੀ ਦੂਰੋਂ ਦੂਰੋਂ, ਅਤੇ ਕਹਿੰਦੇ ਅਸੀਂ ਕਾਫੀ ਕੁਛ ਸਿੱਖਣ ਨੂੰ ਸਾਨੂੰ ਮਿਲਦਾ ਪ੍ਰੋਗਰਾਮ ਦੇ ਵਿੱਚ। ਸ਼ੁੱਕਰਵਾਰ ਨੂੰ ਹਾਲ ਨੰਬਰ 1 ਦੇ ਮਨਜਿੰਦਰ ਸਿੰਘ ਪ੍ਰਾਬਲਮ ਅਖੰਡ ਪਾਠ ਆਰੰਭ ਹੋਣੇ ਆ। ਹਾਲ ਨੰਬਰ 2 ਦੇ ਬੀਬੀ ਦਵਿੰਦਰ ਕੌਰ ਦੀ ਪੋਤਰੀ ਜਸ ਲੀਨ ਕੌਰ ਦੇ ਲੜਕਾ ਸਤਵੰਤ ਸਿੰਘ ਦੇ ਆਨੰਦ ਕਾਰਜ ਗੁਰੂ ਘਰ ਹੋਣੀ ਸ਼ੁੱਕਰਵਾਰ ਨੂੰ, ਅਤੇ ਉਹਨਾਂ ਦਾ ਲੰਗਰ ਪਾਣੀ ਦਾ ਪ੍ਰਬੰਧ ਵੀ ਇੱਥੇ ਹੈਗਾ। ਹਾਜ਼ਰੀ ਭਰਿਓ। ਬਾਹਰੋਂ ਜਿਹੜੇ ਆ ਰਹੇ ਗੈਸਟ ਦੀਪ ਨੂੰ ਆਪਣੇ ਸੰਗੀ ਸਾਥੀ ਆ, ਅਤੇ ਵੱਡੀ ਪੱਧਰ 'ਤੇ ਸਿੰਘਾਂ ਨੇ ਆਉਣਾ, ਉਹਦੇ ਹਾਜ਼ਰੀ ਭਰਨੀ ਹੈਗੀ। ਸਾਰਾ ਪ੍ਰੋਗਰਾਮ ਗੁਰਦੁਆਰੇ ਵਿੱਚ ਹੀ ਹੈਗਾ ਉਹਨਾਂ ਦਾ। ਅਤੇ ਐਤਵਾਰ ਨੂੰ ਆਪਣੇ ਅਖੰਡ ਪਾਠ ਦੇ ਭੋਗ ਪਾਏ ਜਾਣੇ ਹੈਗੇ ਆ। ਅਤੇ ਹਾਲ ਨੰਬਰ 2 'ਚ ਗੁਰਜਿੰਦਰ ਸਿੰਘ ਅਤੇ ਬੀਬੀ ਅਮਰਜੀਤ ਕੌਰ ਦੀ ਲੜਕੀ ਦੀ ਤਾਂ ਉਹਨਾਂ ਦਾ ਵੀ ਜਿਹੜਾ ਹੈਗਾ ਉਹਨਾਂ ਦਾ ਆਨੰਦ ਕਾਰਜ ਹੈਗਾ ਆ। ਅਤੇ ਇੱਕ ਸਾਰੀ ਜੀ ਪ੍ਰੋਬਲਮ ਆ ਰਹੇ ਸੋਨ ਦੇ ਪਾਠ ਹੋ ਰਹੇ ਹੈਗੇ ਆ, ਅਤੇ ਲੰਡਨ ਤੋਂ ਬੱਸ ਜਿਹੜੀ ਹੈਗੀ ਆ ਮਿਊਜ਼ੀਅਮ ਦੇਖਣ ਲਈ ਵੀ ਆ ਰਹੀ ਹੈਗੀ ਆ। ਉਹਨਾਂ ਨੂੰ ਬੇਨਤੀ ਆ ਮਿਊਜ਼ੀਅਮ ਸੇਵਾਦਾਰਾਂ ਨੂੰ, ਆਪਣਾ ਜਿਹੜੀ ਟੀਮ ਆ ਬੱਚਿਆਂ ਨੂੰ ਕੁਛ ਸੀਨੀਅਰ ਗੁਰਸਿੱਖ ਰਲ ਮਿਲ ਕੇ ਜਿੱਦਾਂ ਉਹ ਕਰਦੇ ਹੁੰਦੇ ਆ ਉਹ ਆਪੇ ਇੰਤਜ਼ਾਮ ਕਰਨਗੇ। ਤੁਹਾਡੀਆਂ ਵੱਡੀਆਂ ਪ੍ਰਾਪਤੀਆਂ, ਸਤਿਗੁਰੂ ਤੁਹਾਡੇ 'ਤੇ ਬੜੀ ਬਖਸ਼ਿਸ਼ ਹੈਗੀ ਆ। ਇਹ ਯੂਰਪ ਦੇ ਵੱਡੇ ਸਾਰੇ ਗੁਰਦੁਆਰਿਆਂ 'ਚ ਹੁਣ ਇਸ ਗੁਰਦੁਆਰੇ ਦਾ ਨਾਂ ਜਿਹੜਾ ਹੈਗਾ ਪਹਿਲੇ ਭੀਸ ਨੇ ਇੱਕ ਦੋਵਾਂ 'ਤੇ ਆ ਗਿਆ ਪ੍ਰਚਾਰ ਪੱਖੋਂ। ਉਹ ਤੁਸੀਂ ਕੀਤਾ, ਅਸੀਂ ਨਹੀਂ ਕੀਤਾ, ਸਾਡੇ ਤਾਂ ਹੁੰਦੇ ਇੱਕ ਤਾਂ ਕੇਅਰਟੇਕਰ ਹੁੰਦੇ ਆ, ਪ੍ਰਧਾਨ ਸੈਕਟਰੀ ਆਫ ਖਜ਼ਾਨਾ ਜੀ, ਇਹਨਾਂ ਦਾ ਤਾਂ ਕੰਮ ਹੁੰਦਾ ਵੀ ਪ੍ਰਬੰਧ ਨੂੰ ਕੋਸ਼ਿਸ਼ ਕਰਨੀ ਆ, ਸਾਫ਼ ਸੁਥਰਾ ਹੋਵੇ, ਸਾਰਿਆਂ ਨੂੰ ਪਤਾ ਹੋਵੇ, ਅਤੇ ਕੋਈ ਅਹੁਦੇਦਾਰ ਨਹੀਂ ਹੁੰਦੇ ਹੈਗੇ। ਇੱਕ ਕਿਸਮ ਦੇ ਜਿੱਦਾਂ ਆਪਾਂ ਸਕਿਉਰਟੀ ਗਾਰਡ ਵਾਂਗੂੰ ਈ ਜੇ ਆਪਾਂ ਕਹਿ ਦਈਏ, ਰਖਵਾਲੇ ਕਹਿ ਦਈਏ, ਦੇਖਭਾਲ ਕਰਨ ਵਾਲੇ ਈ ਸੇਵਾਦਾਰ ਹੀ ਹੁੰਦੇ ਹੈਗੇ ਆ। ਆਓ ਆਪਾਂ ਰਲ ਮਿਲ ਕੇ ਸਾਰੇ ਹੁਣ ਗੁਰਬਾਣੀ ਸਰਵਣ ਕਰਨੀ ਆ। ਅਰਦਾਸ ਕਰੇ ਆਪਣੇ ਲਈ ਵੀ ਸਾਡੇ ਲਈ ਵੀ, ਸਤਿਗੁਰੂ ਸਾਨੂੰ ਸਾਰਿਆਂ ਉਦੋਂ ਬਖਸ਼ੇ ਚੰਗੇ ਗੁਰਸਿੱਖ ਬਣਾਵੇ, ਅਤੇ ਅਸੀਂ ਵੀ ਆਪਣਾ ਜਿਹੜਾ ਹੈਗਾ ਯੋਗਦਾਨ ਪੰਥ ਦੀ ਚੜ੍ਹਦੀ ਕਲਾ ਪਾ ਸਕੀਏ, ਅਤੇ ਜੀਵਨ ਸਫਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ।

God.

Bye.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਸਤਿਗੁਰ ਦਾ, ਨਾਲੇ ਨਾਲ ਹਜ਼ੂਰੀ ਜੱਥਿਆਂ ਦਾ, ਜਿਨ੍ਹਾਂ ਸਵੇਰ ਤੋਂ ਲੱਗ ਕੇ ਹੁਣ ਤੱਕ ਆਪ ਨੂੰ ਕੀਰਤਨ ਸਰਮ ਕਰਾਇਆ। ਹੁਣ ਸਾਡੇ ਪਾਸ ਜਥਾ ਜਗਪ੍ਰੀਤ ਸਿੰਘ ਲੁਧਿਆਣੇ ਤੋਂ ਪਹੁੰਚ ਚੁੱਕੇ ਹੈਗੇ ਆ। ਤਕਰੀਬਨ 1 ਵਜੇ ਤੱਕ ਕੀਰਤਨ ਸੇਵਾ ਕਰਨਗੇ। ਦਾਸ ਬੇਨਤੀ ਕਰਦਾ ਸਟੇਜ 'ਤੇ ਆ ਜਾਣ। ਅਗਲੇ ਹਫ਼ਤੇ ਕਾਫ਼ੀ ਪ੍ਰੋਗਰਾਮ ਹੈਗੇ ਆ। ਬੇਨਤੀ ਆ ਸੰਗਤਾਂ, ਸ਼ੁੱਕਰਵਾਰ ਵੀ ਆਪਣੇ ਤਰਸੇਮ ਸਿੰਘ ਬਿਟ ਪੰਥ ਦੇ ਜਿਹੜੇ ਮੁੱਖ ਸੇਵਾਦਾਰ ਆ, ਲੰਬੇ ਚਿਰ ਤੋਂ ਉਹ ਸੇਵਾ ਕਰ ਰਹੇ ਪੰਥ ਦੀ, ਉਹਨਾਂ ਦੇ ਲੜਕੇ ਦਾ ਬੱਚੀ ਆਪਣੇ ਡਰਵੀ ਤੋਂ ਆ, ਅਤੇ ਐਤਵਾਰ ਵੀ ਆ, ਖੰਡ ਪਾਠ ਵੀ ਆ, ਸੰਧਿਆ ਪਾਠ ਵੀ ਆ ਸਾਰੇ ਸਾਹਿਬ ਅਤੇ ਆਪਣੇ ਕੋਚ ਜਿਹੜੀ ਕੋਈ ਲੰਡਨ ਤੋਂ ਵੀ ਆ ਰਹੀ ਆ ਮਿਊਜ਼ੀਅਮ ਦੇਖਣ। ਸਾਰੇ ਸੇਵਾਦਾਰਾਂ ਨੂੰ ਬੇਨਤੀ, ਆਪੋ ਆਪਣੀਆਂ ਸੇਵਾਵਾਂ ਦੇ ਉੱਤੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਧੰਨਵਾਦ ਸਾਰੀਆਂ ਸੰਗਤਾਂ ਦਾ। ਅਗਲੇ ਹਫ਼ਤੇ ਆਪਣੇ ਪਾਕਿਸਤਾਨ ਕਮੇਟੀ ਦੇ ਮੈਂਬਰ ਵੀ ਇੱਥੇ ਆ ਰਹੇ ਹੈਗੇ ਆ। ਪਹਿਲਾ ਪ੍ਰੋਗਰਾਮ ਆਪਾਂ ਖਾਲਸਾ ਦਰਬਾਰ 'ਚ ਰੱਖਿਆ ਹੈਗਾ, ਉਦੋਂ ਅਗਲੀ ਵੀ ਕੇ ਸ਼ਾਇਦ ਆਪਾਂ ਇੱਥੇ ਕਰਾਂਗੇ। ਅਤੇ ਉੱਦਾਂ ਉਹਨਾਂ ਨੇ ਆਪਣੇ ਪਾਸ ਹੀ ਰਹਿਣਾ ਹੈਗਾ ਲੰਬੇ ਚਿਰ ਤੋਂ, ਸਾਡਾ 30-35 ਸਾਲ ਤੋਂ ਉਹਨਾਂ ਦੇ ਨਾਲ ਪਿਆਰ ਹੈਗਾ। ਛੋਟੇ ਹੁੰਦੇ ਜਦੋਂ ਛੋਟੇ ਸੀਗੇ ਉਦੋਂ ਤੋਂ ਆਪਾਂ ਉਹਦੇ ਨਾਲ ਵਿਚਰਦੇ ਰਹੇ ਨਾਲ ਉਹਨਾਂ ਦੇ। ਅਸੀਂ ਤਾਂ ਰਿਹਾਇਸ਼ ਵੀ ਉਹਨਾਂ ਦੇ ਕੋਲ ਰੱਖਦੇ ਹੁੰਦੇ ਸੀ, ਲੰਗਰ ਵੀ ਉਹਨਾਂ ਦੇ ਘਰੇ ਛਕਦੇ ਹੁੰਦੇ ਸੀ, ਅਤੇ ਉਦੋਂ ਬੜੇ ਛੋਟੇ ਹੁੰਦੇ ਸੀ। ਹੁਣ ਤਾਂ ਵੱਡੇ ਉਹਦੇ ਫਿਰ ਫਿਰਸ ਲੱਗ ਗਈ ਆ, ਜਲ ਸੈਕਟਰੀ ਵੀ ਉਹ ਕਮੇਟੀ ਦੀ ਆਪਣੇ ਪਾਕਿਸਤਾਨ ਦੀ, ਅਤੇ ਉਹਨਾਂ ਦਾ ਭਾਈ MLA ਵੀ ਆ, ਮਿਨਿਸਟਰੀ ਵੀ ਉਹਦੇ ਕੋਲ ਆ, ਅਤੇ ਮੈਂ ਸਾਰੀ ਟੀਮ ਉਹਨਾਂ ਦੀ ਆ ਰਹੀ ਹੈਗੀ ਆ। ਤੁਹਾਡਾ ਕਾਫ਼ੀ ਯੋਗਦਾਨ ਹੈ ਸਿੰਘ ਸਭਾ ਦਾ, ਪਿਛਲੇ 40 ਸਾਲ ਤੋਂ ਤੁਸੀਂ ਆਪਣੀਆਂ ਸੇਵਾਵਾਂ ਪਾਕਿਸਤਾਨ ਦੇ ਵਿੱਚ ਦਸਵੰਧ ਜਿਹੜਾ ਆਪਾਂ ਰਣਮਿਲ ਕੇ ਖਰਚਿਆ ਹੈਗਾ, ਜਿਹੜੇ ਕੰਮ ਸ਼੍ਰੋਮਣੀ ਕਮੇਟੀ ਨੇ ਕਰਨੇ ਸੀ ਉਹ ਤੁਹਾਨੂੰ ਸੰਗਤ ਨੂੰ ਸੇਵਾ ਭੰਡਾਰ ਵੀ ਜਿਹਨੂੰ ਅਤੇ ਹੋਰ ਇੰਗਲੈਂਡ ਦੀ ਸੰਗਤ ਨੂੰ ਮਿਲੀ ਹੈਗੀ ਆ। ਆਓ ਆਪਾਂ ਕੀਰਤਨ ਨਾਲ ਜੁੜੀਏ। ਧੰਨਵਾਦ ਸਤਿਗੁਰ ਦਾ, ਤੁਹਾਡਾ ਸਾਰਿਆਂ ਦਾ। ਰਲ ਕੇ ਆਪਾਂ ਕੋਸ਼ਿਸ਼ ਕਰੀਏ ਸੋਹਣਾ ਸਮਾਜ ਬਣਾਈਏ ਜਿੱਥੇ ਸਾਰੇ ਸੁਖੀ ਵੱਸ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਸਤਨਾਮ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਸਤਨਾਮ, ਵਾਹਿਗੁਰੂ।

0: ਬੁਰਿਆਂ ਨਾਲ ਬੁਰਿਆਈ ਕਰਨੀ ਹਰ ਇੱਕ ਬੰਦਾ ਜਾਣੇ, ਬੁਰਿਆਂ ਨਾਲ ਚੰਗਿਆਈ ਕਰਨੀ ਧੰਨ ਗੁਰੂ ਨਾਨਕ ਜਾਣੇ। ਆਖੋ ਸਤਨਾਮ
1: ਸ਼੍ਰੀ ਵਾਹਿਗੁਰੂ,
0: ਕਹਿਦੇ ਕਰੋ ਭਾਈ ਸਤਨਾਮ
1: ਸ਼੍ਰੀ ਵਾਹਿਗੁਰੂ।
0: ਬੁਰਿਆਂ ਨਾਲ ਬੁਰਿਆਈ ਕਰਨੀ ਹਰ ਇੱਕ ਬੰਦਾ ਜਾਣੇ, ਬੁਰਿਆਂ ਨਾਲ ਚੰਗਿਆਈ ਕਰਨੀ ਧੰਨ ਗੁਰੂ ਨਾਨਕ ਜਾਣੇ। ਰੋਜ਼ ਨਿਤਨੇਮ ਕਰਦੇ ਹਨ, ਅਰਦਾਸ ਕੀਤੀ ਜਾਂਦੀ ਹੈ ਤੇ ਫਿਰ ਇੱਕ ਨਾਰਾ ਬੁਲੰਦ ਕੀਤਾ ਜਾਂਦਾ ਹੈ, ਆਪਾਂ ਸਾਰਿਆਂ ਨੂੰ ਆਉਂਦਾ ਹੈ, ਕੋਈ ਵੀ ਰਸਨਾ ਖਾਲੀ ਨਾ ਰਵੇ, ਸਾਰੀ ਇੱਕ ਵਾਰੀ ਪਿਆਰ ਨਾਲ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
1: ਸਰਬਤ
0: ਸਰਬਤ ਦਾ ਭਲਾ। ਦੁਆਰਾ ਕਿਰਪਾ ਕਰੋ ਜੀ, ਨਾਨਕ ਨਾਮ ਚੜ੍ਹਦੀ ਕਲਾ
1: ਤੇਰੇ ਭਾਣੇ ਸਰਬਤ ਦਾ
0: ਭਲਾ। ਬਾਬੇ ਨਾਨਕ ਨੇ ਸਰਬਤ ਦਾ ਭਲਾ ਮੰਗਿਆ, ਸਤਿਗੁਰੂ ਸਭਨਾ ਦਾ ਭਲਾ ਬਣਾਏਦਾ, ਤਿਸਦਾ ਬੁਰਾ ਕਿਉਂ ਹੋਏ। ਆਓ ਸਾਰੇ ਮਿਲ ਕੇ ਸ਼ਬਦ ਗਾਏ ਸਰਨ ਕਰੀ।
2: ਸਤਿਗੁਰ ਸਭਨਾ ਦਾ ਭਲਾ ਮਨਾਏਦਾ,

0: ਸਭਨਾਂ ਦਾ ਭਲਾ ਮਨਾਏਗਾ। ਜੇ ਤੇਰੇ ਮਨ ਦੀ ਇਹ ਭਾਵਨਾ ਬਣ ਜਾਵੇ ਨਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਤੇ ਬਾਬਾ ਫਰੀਦ ਜੀ ਉਹਨਾਂ ਵੀ ਆਖ ਦਿੱਤਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੁੰਦਾ ਹੈ। ਤੇ ਮਿਲੇਗਾ ਕਿ ਦੇਹੀ ਰੋਗ ਨਾ ਲੱਗੇ। ਬਾਬਾ ਫਰੀਦ ਜੀ ਆਖਦੇ ਨੇ ਜੇ ਤੂੰ ਬੁਰੇ ਦਾ ਵੀ ਭਲਾ ਕਰੇਗਾ ਨਾ, ਤਾਂ ਬਹੁਤ ਸਾਰੀਆਂ ਰਹਿਮਤਾਂ ਮਿਲਣਗੀਆਂ। ਦੇਹੀ ਰੋਗ ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਬਾਬਾ ਫਰੀਦ ਜੀ ਕਹਿੰਦੇ ਜੇ ਤੂੰ ਬੁਰੇ ਦਾ ਭਲਾ ਕਰੇਗਾ ਨਾ, ਇਹਨਾਂ ਰੋਗਾਂ ਤੋਂ ਛੁਟਕਾਰਾ ਪਾ ਲਵੇਂਗਾ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਬਹੁਤ ਗੁੱਸਾ ਆਉਂਦਾ ਹੈ ਜਦੋਂ ਕੋਈ ਬੁਰਾ ਕਰਦਾ ਹੈ, ਉਸ ਵੇਲੇ ਤੇ ਇੰਜ ਕਰਦਾ ਹੈ ਮਨ ਕੇ ਇਹਨੂੰ ਮੈਂ ਜਾਨੋਂ ਹੀ ਮਾਰ ਦਊਂਗਾ। ਤੇ ਸਤਸੰਗ ਜੀ ਦਾਤਾ ਜੀ ਕੀ ਕਹਿੰਦੇ? ਕਹਿੰਦੇ ਜੇ ਤੇਰੇ ਮਨ ਦੀ ਇਹ ਭਾਵਨਾ ਬਣ ਜਾਵੇ ਨਾ ਕਿ ਮੈਂ ਚੰਗਾ ਨਹੀਂ ਤੇ ਬੁਰਾ ਵੀ ਕੋਈ ਨਹੀਂ ਜੇ ਲੱਗਦਾ, ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਸਤਿਗੁਰ ਕਹਿੰਦੇ ਤਿੰਨ ਕੋ ਦੁੱਖ ਨਹੀਂ ਭਾਈ ਮੀਤ, ਪਰ ਕਾ ਬੁਰਾ ਨਾ ਰੱਖੋ ਚੀਤ, ਤਿੰਨ ਕੋ ਦੁੱਖ ਨਹੀਂ ਭਾਈ ਮੀਤ। ਜੇ ਤੂੰ ਕਿਸੇ ਦਾ ਵੀ ਬੁਰਾ ਨਹੀਂ ਤੱਕੇਗਾ ਤੇ ਸਾਰੇ ਹੀ ਸੰਸਾਰ ਦੇ ਸੁੱਖ ਤੇਰੀ ਝੋਲੀ ਦੇ ਵਿੱਚ ਪੈ ਜਾਣਗੇ। ਆਖੋ ਸਤਨਾਮ। ਆਓ ਸਾਰੇ ਮਿਲ ਕੇ

ਕੋਟਾਂ ਕੋਟ ਧੰਨਵਾਦ ਹੈ ਸਾਰੀ ਸੰਗਤ ਦਾ। ਸਤਿਗੁਰ ਆਪਣੇ ਦਰ ਕਰੋ ਆਪ ਜੀ ਨੂੰ ਤੰਦਰੁਸਤੀ ਖੁਸ਼ੀਆਂ ਖੇੜੇ ਨਿਤਨਿਮ ਦੀਆਂ ਦਾਤਾਂ ਚੋਰੀਆਂ ਭਰ ਕੇ ਦੇਣ। ਸਾਰੇ ਕਾਰਜ ਸਤਿਗੁਰ ਆਪ ਕਰੋ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਇੱਕ ਨਹੀਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ। ਹਮ ਬਾਰਕ ਤੋਂ ਗੁਰਪਿਤਾ ਹੈ ਦੇ ਮਤ ਸਮਝਾਏ। ਆਓ ਛੇ ਪੁੜੀਆਂ ਨੰਦ ਸਾਹਿਬ ਅਰਦਾਸ ਬੇਨਤੀ ਹੁਕਮਨਾਮਾ ਸਾਰੇ ਮਿਲ

ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੇ ਕੀ ਚਰਦਾਸ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਚਿੱਠੇ ਸਾਹਿਬ ਦੁੱਖ ਜਾਏ ਤੇ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਤਹਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਦਰ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੁਧਾਰ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸੁਰਬਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਦੇਸ਼ ਦਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇ ਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਗੁਰਬਾਣੀ ਸ਼ਿਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੀ ਉਦੜੀਆ ਸਤਿਗੁਰੂ ਜੀ ਹਮ ਅੰਧਲੇ ਅੰਧ ਬਿਖਾ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰੂ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ਸੱਚੇ ਪਿਤਾ ਜੀ ਆਪ ਜੀ ਨੇ ਰਹਿਮਤ ਕੀਤੀ ਦਇਆ ਕੀਤੀ ਤਰਸ ਕੀਤਾ ਆਪਣੇ ਬੱਚਿਆਂ ਨੂੰ ਦੁਨਿਆਵੀ ਧੰਦਿਆਂ ਚੋਂ ਕੱਢ ਕੇ ਆਪ ਜੀ ਆਪਣੀ ਗੋਦੀ ਦਾ ਨਿੱਘ ਬਖਸ਼ ਕੀਤਾ ਮੇਰੇ ਸਤਿਗੁਰੂ ਜੀ ਸਤਸੰਗਤ ਬਖਸ਼ ਕੀਤੀ ਆਪ ਜੀ ਦਾ ਕੋਟਾਨ ਕੋਟਾਨ ਮੇਰੇ ਸਤਿਗੁਰੂ ਜੀ ਆਪਣੇ ਰਹਿਮਤ ਕਰਕੇ ਹਫ਼ਤਾਵਾਰੀ ਦੀਵਾਨ ਬਖਸ਼ ਕੀਤੀ ਮੇਰੇ ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਪਵਿੱਤਰ ਬਾਣੀ ਕੀਰਤਨ ਰੂਪ ਦੇ ਵਿੱਚ ਕਹਿਣ ਸਰੋਂ ਕੀਤੀ ਗਈ ਸਤਿਗੁਰੂ ਜੀ ਆਪਣੇ ਰਹਿਮਤ ਕੀਤੀ ਆਪਣੀ ਗੋਦੀ 'ਚ ਬਿਠਾ ਕੇ ਥਾਂ ਪਿਆਰ ਬਖਸ਼ ਕੀਤਾ ਆਪ ਜੀ ਦਾ ਕੋਟਾਨ ਕੋਟਾਨ ਮੇਰੇ ਸਤਿਗੁਰੂ ਜੀ ਬਖਸ਼ੀਆਂ ਖੁਸ਼ੀਆਂ ਦਾ ਲੱਖ ਲੱਖ ਸ਼ੁਕਰਾਨਾ ਹੋਈਆਂ ਭੁੱਲਾਂ ਚੁੱਕਾਂ ਲਈ ਮੰਦੀ ਗਏ ਹਾਜ਼ਰੀ ਦੀ ਮਾਫ਼ੀ ਦੇ ਦੇਣੀ ਮੇਰੇ ਸਤਿਗੁਰੂ ਜੀ ਅੱਗੇ ਤੋਂ ਸੋਝੀ ਪਿਆਰ ਪੈ ਭਾਵਨਾ ਮਨ ਦੀ ਇਕਾਗਰਤਾ ਗੁਰਬਾਣੀ ਰਸ ਵਸ਼ ਕਰਨਾ ਨਾਮ ਰਸ ਵਸ਼ ਕਰਨਾ ਮੇਰੇ ਸਤਿਗੁਰੂ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖਣਾ ਆਪ ਜੀ ਦੇ ਭਾਣੇ ਅੰਦਰ ਬੀਤਿਆ ਸਮਾਂ ਬੜਾ ਹੀ ਸੁੱਖਾਂ ਭਰਿਆ ਬਤੀਤ ਹੋਇਆ ਆਪ ਜੀ ਦਾ ਕੋਟਾਨ ਕੋਟਾਨ ਮੇਰੇ ਸਤਿਗੁਰੂ ਜੀ ਆਉਣਾ ਉਸ ਭਾਣੇ ਅੰਦਰ ਆਪਣੇ ਚਰਨ ਕਮਲਾਂ ਨਾਲ ਜੋੜ ਕੇ ਪੀਤ ਕਰਾਇਓ ਸ਼ੁਭ ਕਾਰਜ ਕਰਵਾਉਣੇ ਆਪਣੇ ਤੁਰਠ ਕੇ ਵਸ਼ ਕੀਤੀ ਹੈ ਆਪਣੇ ਬੱਚਿਆਂ ਨੂੰ ਗੁਰਸਿੱਖੀ ਬਾਣਾ ਬਖਸ਼ ਕੀਤਾ ਹੈ ਅਮਰ ਦੀਆਂ ਦਾਤਾਂ ਬਖਸ਼ ਕੀਤੀਆਂ ਪਿਤਾ ਜੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ
लोभी माया धारी नाम परयो भगत गोविंद का ए राखो पैज तुम्हारी। पिता जी अपनी बिरध बाणी की लाज रखनी सिखी केसा सुसा संगने बजावे रहत वैत भगता बख्श करो क्रैतां तो बचा के रखियो गुरमुखा वाला जीवन गुरसिखा की संगत बख्श करनी मेरे सतगुरु जी। नाम बाणी सिंह दिन दातां अमृत वेले की संभाल इतने दिन दातां की संभाल बख्श करो मेरे सतगुरु जी। सचे पिता इस वेले दीवानंद की समाप्ति हुई है आप जी के बच्चों वालों आप जी के हजूर बड़ा प्रसादियों देगा लेके सजाइया गई मेरे सतगुरु जी। आनंद साहब ने छे पौड़ियों के जाप हुए हैं बाणी के जाप करद्या आप जी पवित्र देख सजाद आप जी बच्चों हुई बेअंत भूलों की माफ़ी दे देनी मेरे सतगुरु जी। अगे तो सोझी बख्श करनी सेवा के योग बना मेरे सतगुरु जी। रहमत करो कड़ा प्रसादियों देगा आप ते दरते प्रवान होन भोग लगा हुआ प्रसाद सू संगत बताने की आप जी की आग्ञा होवे जो शके स्वा स्वा साहब जी का नाम जपे पिता जी। सच्चे पिता आप दे दीवाना विच हाजिर होने समय आप जी दे बच्चे बेअंत प्रकार दी मंगा लेके हाजिर होंदे मेरे सतगुरु जी। कट कट के अंत की जानत भले बुरे की पीर पछांत सच्चे पिता रहमत करनी अपने बच्चों दी मनोकामनावां गुरसार पूर्ण कर देनी है मेरे सतगुरु जी। करता तेरा सब किछ है जिस देह सो पावे सदा।

ਰਹਿਮਤ ਕਰੇ ਪਿਤਾ ਜੀ, ਆਪਣੇ ਬੱਚਿਆਂ ਦੀਆਂ ਨਾ ਬਾਣੀ ਨਾ ਝੋਲੀਆਂ ਭਰ ਕੇ ਤੋਰਨਾ, ਜਗਤ ਚਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜੇ ਦੁਆਰਾ ਉਭਰਾ ਪਿਤਾ ਲਿਓ ਵਾਰ, ਸਤਿਗੁਰ ਸੁੱਖ ਵਿਖਾਲਿਆ, ਸੱਚਾ ਸ਼ਬਦ ਵਿਚਾਰ, ਨਾਨਕ ਹੋਰ ਨਾ ਸੋਝਈ, ਹਰ ਬਿਨ ਬਖਸ਼ਣ ਹਰ, ਬਖਸ਼ ਲੈਣਾ ਆਪਣਾ ਪਿਆਰ ਵਰਤਾਉਣਾ ਪਿਤਾ ਜੀ, ਖਾਲਸਾ ਪੰਥ ਦੀ ਪੌੜੀ ਕਰਨੀ ਪਿਤਾ ਜੀ, ਖਾਲਸਾ ਪੰਥ ਲਈ ਜੂਝ ਰਹੇ ਸੇਵਾਦਾਰਾਂ ਦਾ ਸਿਰ 'ਤੇ ਆਪਣੇ ਬਖਸ਼ਾਂ ਭਰਿਆ ਹੱਥ ਬਣਾ ਕੇ ਰੱਖਣਾ ਮੇਰੇ ਸਤਿਗੁਰੂ ਜੀ, ਆਪਣੀ ਸੇਵਾ ਆਪ ਸਿਰ 'ਤੇ ਹੱਥ ਰੱਖੇ ਲੈ ਲੈਣੀ, ਆਪਸੀ ਪਿਆਰ ਏਕਤਾ ਇਤਫਾਕ ਬਖਸ਼ ਕਰਨਾ ਮੇਰੇ ਸਤਿਗੁਰੂ। ਸੱਚੇ ਪਿਤਾ ਜੀ, ਇਸ ਵੇਲੇ ਦੀਵਾਨਾਂ ਦੀ ਸਮਾਪਤੀ ਹੋਈ ਹੈ, ਆਪ ਜੀ ਦੇ ਬੱਚੇ ਆਪ ਜੀ ਪਾਸੋਂ ਪਵਿੱਤਰ ਹੁਕਮਨਾਮ ਦੀ ਯਾਚਨਾ ਕਰਦੇ ਆ, ਪਵਿੱਤਰ ਹੁਕਮਨਾਮ ਬਖਸ਼ ਆਪਣੇ ਬੱਚਿਆਂ ਨੂੰ ਪਿਆਰ ਬਖਸ਼ ਕਰੋ ਜੀ, ਸਭ ਮਤ ਦਿਓ ਦਿਆਲ ਪ੍ਰਭ, ਜਿਤ ਤੁਮੇ ਇਰਾਦਾ, ਨਾਨਕ ਮੰਗੇ ਦਾਨ ਪ੍ਰਭ, ਰੇਣ ਪਗ ਸਦਾ ਤੀ ਗੁਰੂ ਪਿਆਰੇ, ਨਾ ਬਾਣੀ ਰੰਗਾਂ ਨੂੰ ਹੰਦ ਮੇਲ ਕਰਾਇਓ, ਜਿਨ੍ਹਾਂ ਮਿਲਾ ਆਪ ਜੀ ਦਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖ

ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅੰਧ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

फिर देखण की आस कागा चूंड ना पिंजरा वसै ता उडर जाए जित पिंजरे।